0: You were listening to a musical presentation by devotees from Kerala.
1: You are tuned to Radio Sai Global Harmony, bringing you 24 hours a day the message of love of Bhagavan Sri Satya Sai Baba.
2: We now bring you a recital from the Sikh scripture, the Guru Granth Sahib.
3: Sarg Mahalla Chautha Kartija Dopada Ekko Ankar Sadgur Prasad Kahe Poot Chagartaho Sang Bap Jinke Jane Badire Tumha Tinsyo Chagart Bap Rahao Jis Tanka Tum Garb Kartaho So Tanke Sainayap Khin Mein Chod Jaye Bikhya Ras Tau Lagay Pashtap जो तुमरे प्रभु होते स्वामी हर तिन के जापो जाप उपदेश करत नानक जन तुम कहो जो सुनहो तव जाए संताप सारंग महला चौथा कर पंजवा दोपदे पड़ताल एक ओंकार सतगुर प्रसाद जप मन जगन्नाथ जगदीशरो जग जीवनो मन मोहन स्यो प्रीत लागी मैं हर हर हर टेक सब दिन सो सब रात रहाओ हर की उपमा अनक अनक अनक गुण गावत सुख नारद ब्रह्मादिक तब गुण स्वामी गणन ना जात तू हर बेअंत तू हर बेअंत तू हर स्वामी तू आपे ही जन है अपनी पांत हर कै निकट निकट हर निकट ही बसते ते हर के जन साधु हर पगात ते हर के जन हर स्यो रल मिले जैसे जन नानक सलल सलल मिलात सारंग महला चौथा जप मन नर हरे नर हर स्वामी हर सगल देव देवा श्री राम राम नामा हर प्रीतम मोरा रहाओ जित ग्रह गुण गावते हर के गुण गावते राम गुण गावते तित ग्रह वाजे पंच शब्द वडभाग मथोरा तिन जन के सब पाप गए सब दोह गए सब रोग गए काम क्रोध लोभ मोह अवमान गए तिन जन के हर मार कड़े पंच चोरा हर राम बोलो हर साधु हर के जन साधु जगदीश जपो मन बचन कर्म हर हर आराधु हर के जन साधु हर राम बोल सब पाप गवादु नित नित जागरण करो सदा सदा आनंद जप जगदी सोरा मन इच्छे फल पावो सब फल पावो धर्म अर्थ काम मोख जन नानक हर स्यो मिले हर भक्त तोरा सारंग महला चौथा जप मन माधो मधुसूदनो हर श्री रंगो परमेश्वरो सत परमेश्वरो प्रभ अंतर जामी सब दुखन को हंता सब सुखन को दाता हर प्रीतम गुण गाओ रहाओ हर कटकटे कट बसता हर जल थले हर बसता हर थान थनंतर बसता मैं हर देखन को चाओ कोई आवे संतो हर का जन संतो मेरा प्रीतम जन संतो मोहे मार्ग दिखलावे ते जान के हम अलमल तोमा पाओ हर जन को हर मिलिया हर सरदाते मिलिया गुरमुख हर मिलिया मेरा मातन आनंद पाए मैं देखिया हर राओ जन नानक को कृपा पई हर की कृपा पई जगदीशर कृपा पई मैं अन दिनों सद सदा हर जपिया हर नाओ सारंग महला चौथा जप मन निरपो सत सत सदा सत निर्वैरय काल मूर्त आयुनी संपो मेरे मन अंधेरों त्याए निरंकार निराहारी रहाओ हर दर्शन कहो कोट कोट तति सिद्ध जति जोगी तट तीर्थ पर पवन करत रहत निराहारी तिन जन की सेवा थाए पई जिनको कृपाल होवत बनवारी हर के हो संत भले ते उत्तम भगत भले जो पावत हर राम मुरारी जिनका अंग करे मेरा स्वामी तिनकी नानक हर पै सवारी सारंग महला चौथा पड़ताल ਜਪ ਮਨ ਗੋਬਿੰਦ ਹਰ ਗੋਬਿੰਦ ਗੁਣੀ ਨਿਧਾਨ ਸਭ ਸ੍ਰਿਸ਼ਟ ਕਾ ਪ੍ਰਭੋ ਮੇਰੇ ਮਨ ਹਰ ਬੋਲ ਹਰ ਪੁਰਖ ਅਬਨਾਸੀ ਰਹਾਓ ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰੇ ਸੋ ਪੀਵੈ ਜਿਸ ਰਾਮ ਪਿਆਸੀ ਹਰ ਆਪ ਦਇਆਲ ਦਇਆ ਕਰ ਮਿਲੈ ਜੇ ਸਤਿਗੁਰੂ ਸੋ ਜਨ ਹਰ ਹਰ ਅੰਮ੍ਰਿਤ ਨਾਮ ਚਖਾਸੀ ਜੋ ਜਨ ਸੇਵੈ ਸਦ ਸਦਾ ਮੇਰਾ ਹਰ ਹਰੇ ਤਿਨਕਾ ਸਭ ਦੁਖ ਭਰਮ ਪਉ ਜਾਸੀ ਜਨ ਨਾਨਕ ਨਾਮ ਲਏ ਤਾਂ ਜੀਵੈ ਜਿਉ ਚਾਤ੍ਰਿਕ ਜਲ ਪੀਐ ਤ੍ਰਿਪਤਾਸੀ ਸਾਰੰਗ ਮਹੱਲਾ ਚੌਥਾ ਜਪ ਮਨ ਸ੍ਰੀ ਰਾਮ ਰਾਮ ਰਮਤ ਰਾਮ ਸਤ ਸਤ ਰਾਮ ਬੋਲੋ ਪਈਆ ਸਦ ਰਾਮ ਰਾਮ ਰਾਮ ਰਵ ਰਹਿਆ ਸਰਬੱਗੇ ਰਹਾਓ ਰਾਮ ਆਪੇ ਆਪ ਆਪੇ ਸਭ ਕਰਤਾ ਰਾਮ ਆਪੇ ਆਪ ਆਪ ਸਪਤ ਜੱਗੇ ਜਿਸ ਆਪ ਕਿਰਪਾ ਕਰੇ ਮੇਰਾ ਰਾਮ ਰਾਮ ਰਾਏ ਸੋ ਜਨ ਰਾਮ ਨਾਮ ਲਿਵ ਲਾਗੇ ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ ਜੋ ਭਗਤ ਜਨਾ ਕੀ ਪਤ ਰਾਖੈ ਵਿੱਚ ਕਲ ਜੁਗ ਅੱਗੇ ਜਨ ਨਾਨਕ ਕਾ ਅੰਗ ਕੀਆ ਮੇਰੇ ਰਾਮ ਰਾਏ ਦੁਸ਼ਮਨ ਦੁਖ ਗਏ ਸਭ ਭਗੇ ਸਾਰੰਗ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਮੂਰਤ ਕਹੋ ਬਲ ਜਾਓ ਅੰਤਰ ਪਿਆਸ ਚਾਤ੍ਰਿਕ ਜਿਉਂ ਜਲ ਕੀ ਸਫਲ ਦਰਸ਼ਨ ਕਦ ਪਾਉ ਰਹਾਓ ਅਨਾਥਾ ਕੋ ਨਾਥ ਸਰਬ ਪ੍ਰਤਪਾਲਕ ਭਗਤ ਵਛਲ ਹਰ ਨਾਓ ਜਾਂ ਕਹੋ ਕੋਈ ਨਾ ਰੱਖੈ ਪ੍ਰਾਣੀ ਤਿਸ ਤੂੰ ਦੇਹ ਅਸਰਾਓ ਨਿਧਰਿਆ ਧਰ ਨਿਗਤਿਆਂ ਗਤ ਨਿਥਾਵਿਆ ਤੂੰ ਥਾਓ ਦਹਿ ਦਿਸ ਜਾਓ ਤਾਂ ਤੂੰ ਸੰਗੇ ਤੇਰੀ ਕੀਰਤ ਕਰਮ ਕਮਾਓ ਏਕਸ ਤੇ ਲੱਖ ਲੱਖ ਤੇ ਕਾ ਤੇਰੀ ਗਤ ਮਿਤ ਕਹਿ ਨਾ ਸਕਾਓ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈ ਐ ਸਭ ਤੇਰੋ ਖੇਲ ਦਿਖਾਓ ਸਾਧਨ ਕਾ ਸੰਗ ਸਾਧ ਸਿਉਂ ਗੋਸ਼ਟ ਹਰ ਸਾਧਨ ਸਿਉਂ ਲਿਵਲਾਓ ਜਨ ਨਾਨਕ ਪਾਇਆ ਹੈ ਗੁਰਮਤ ਹਰ ਦੇਹੋ ਦਰਸ ਮਨ ਚਾਓ ਸਾਰੰਗ ਮਹੱਲਾ ਪੰਜਵਾਂ ਹਰ ਜੀਉ ਅੰਤਰ ਜਾਮੀ ਜਾਨ ਕਰਤ ਬੁਰਾਈ ਮਨੁੱਖ ਤੇ ਛਪਾਈ ਸਾਖੀ ਭੂਤ ਪਵਾਨ ਰਹਾਓ ਬੈਸਨੋ ਨਾਮ ਕਰਤ ਖਟਕਰਮਾ ਅੰਤਰ ਲੋਭ ਜੂਠਾਨ ਸੰਤ ਸਭਾ ਕੀ ਨਿੰਦਾ ਕਰਤੇ ਡੁੱਬੇ ਸਭ ਅਗਿਆਨ ਕਰਹਿ ਸੋਮ ਪਾਕ ਹਿਰੈ ਪਰ ਦਰਬਾ ਅੰਤਰ ਝੂਠ ਗੁਮਾਨ ਸ਼ਾਸਤਰ ਵੇਦ ਕੀ ਬਿਧ ਨਹੀਂ ਜਾਣੈ ਵਿਆਪੇ ਮਨ ਕੈ ਮਾਨ ਸੰਧਿਆ ਕਾਲ ਕਰੈ ਸਭ ਵਰਤਾ ਜਿਉ ਸਫਰੀ ਦਮਫਾਨ ਪ੍ਰਭੂ ਭੁਲਾਏ ਉੱਜੜ ਪਾਏ ਨਿਹਫਲ ਸਭ ਕਰਮਾਨ ਸੋ ਗਿਆਨੀ ਸੋ ਬੈਸਨੋ ਪੜਿਆ ਜਿਸ ਕਰੀ ਕਿਰਪਾ ਭਗਵਾਨ ਹੁਣ ਸਤਿਗੁਰ ਸੇਵ ਪਰਮਪਤ ਪਾਇਆ ਉਧਰਿਆ ਸਗਲ ਬਿਸਵਾਨ ਕਿਆ ਹਮ ਕਥੈ ਕਿਸ ਕਥ ਨਹੀਂ ਜਾਣੈ ਪ੍ਰਭ ਭਾਵੈ ਤਵੈ ਬੁਲਾਨ ਸਾਧ ਸੰਗਤ ਕੀ ਤੂਰ ਇਕ ਮੰਗੋ ਜਨ ਨਾਨਕ ਪਇਓ ਸਰਾਨ ਸਾਰੰਗ ਮਹੱਲਾ ਪੰਜਵਾਂ ਅਬ ਮੋਰੋ ਨੱਚਨੋ ਰਹੋ ਲਾਲ ਰੰਗੀਲਾ ਸਹਿਜੇ ਪਾਇਓ ਸਤਿਗੁਰ ਬਚਨ ਲਹੋ ਰਹਾਓ ਕੁਵਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰਿਆ ਬਚਨ ਉਪਹਾਸ ਕਹੋ ਜੋ ਸੁਰਜਨ ਗ੍ਰਹਿ ਭੀਤਰ ਆਇਓ ਤਾਂ ਮੁਖ ਕਾਜ ਲੱਜੋ ਜਿਉਂ ਕੰਨ ਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ਜਬ ਤੇ ਸੁਧ ਭਏ ਹੈ ਬਾਰਹਿ ਤਬ ਤੇ ਥਾਨ ਥਿਰੋ ਜੋ ਦਿਨ ਰਹਿਣ ਤਉ ਲਓ ਬਜਿਓ ਮੂਰਤ ਘਰੀ ਪਲੋ ਬਜਾਮਨ ਹਾਰੋ ਊਠ ਸੁਧਾਰਿਓ ਤਾਂ ਫਿਰ ਬਾਜ ਨਾ ਭਇਓ ਜੈਸੇ ਕੁੰਭ ਉਦਕ ਪੂਰ ਆਨਿਓ ਤਬ ਉਹ ਭਿੰਨ ਦ੍ਰਿਸ਼ਟੋ ਕਹੋ ਨਾਨਕ ਕੁੰਭ ਜਲੈ ਮੈਂ ਡਾਰਿਓ ਅੰਬੈ ਅੰਬ ਮਿਲੋ ਸਾਰੰਗ ਮਹੱਲਾ ਪੰਜਵਾਂ ਅਬ ਪੁੱਛੇ ਕਿਆ ਕਹਾ ਲੈਨੋ ਨਾਮ ਅੰਮ੍ਰਿਤ ਰਸ ਨੀਕੋ ਬਾਵਰ ਬਿਕਸਿਓ ਗਏ ਰਹਾ ਰਹਾਓ ਦੁਲੱਭ ਜਨਮ ਚਿਰੰਕਾਲ ਪਾਇਓ ਜਾਂ ਤੋ ਕੌਡੀ ਬਦਲਹਾ ਬਦਲਹਾ ਕਾਥੂਰੀ ਕੋ ਗਾਹ ਕੇ ਆਇਓ ਲਾਦਿਓ ਕਾਲਰ ਬਿਰਖ ਜਿਵਹਾ ਆਇਓ ਲਾਭ ਲਾਭਨ ਕੈ ਤਾਈ ਮੋਹਨ ਠਾ ਗੌਰੀ ਸਿਉ ਉਲਝ ਪਹਾ ਕਾਚ ਬਾਦਰੈ ਲਾਲ ਖੋਈ ਹੈ ਫਿਰ ਉਹ ਅਵਸਰ ਕਦ ਲਹਾ ਸਗਲ ਅਪਰਾਧ ਏਕ ਗੁਣ ਨਾਹੀ ਠਾਕਰ ਛੋਡੈ ਦਾਸ ਭਜਹਾ ਆਈ ਮਸਟ ਜੜਵਤ ਕੀ ਨਿਆਈ ਜਿਉ ਤਸਕਰ ਦਰਸਾਨਹਾ ਆਨਿਓ ਪਾਉ ਨਾ ਕੋ ਸੂਜੈ ਹਰ ਦਾਸਾ ਸਰਣੀ ਪਰ ਰਹਾ ਕਹੋ ਨਾਨਕ ਤਬ ਹੀ ਮਨ ਛੁੱਟੀਐ ਜੋ ਸਗਲੇ ਔਗਨ ਮੇਟ ਧਰਹਾ ਸਾਰੰਗ ਮਹੱਲਾ ਪੰਜਵਾਂ ਮਾਈ ਤੀਰ ਰਹੀ ਪ੍ਰੇ ਬਹੁਤ ਬੈਰਾਗਿਓ ਅਨਕ ਭਾਂਤ ਅਨੂਪ ਰੰਗ ਰੇ ਤਿੰਨ ਸਿਉਂ ਰੁਚੈ ਨਾ ਲਾਗਿਓ ਰਹਾਓ ਨਿਸ ਬਾਸਰ ਪ੍ਰੇ ਪ੍ਰੇ ਮੁਖਟੇ ਰਹੋ ਨੀਂਦ ਪਲਕ ਨਹੀਂ ਜਾਗਿਓ ਹਾਰ ਕੱਜਰ ਬਸਤਰ ਅਨਕ ਸਿੰਗਾਰ ਰੇ ਬਿਨ ਪਿਰ ਸਭੈ ਬਿਖ ਲਾਗਿਓ ਪੁੱਛੋ ਪੁੱਛੋ ਦੀਨ ਭਾਂਤ ਕਰ ਕੋ ਕਹਿ ਪ੍ਰੇ ਦੇ ਸੰਗਿਓ ਹੀਓ ਦਿਓ ਸਭ ਮਨ ਤਨ ਅਰ ਪਉ ਸੀਸ ਚਰਨ ਪਰ ਰਾਖਿਓ ਚਰਨ ਬੰਦਨਾ ਮੋਲ ਦਾਸਰੋ ਦਿਓ ਸਾਹ ਸੰਗਤ ਅਰ ਦਾਗਿਓ ਕਰਹੋ ਕਿਰਪਾ ਮੋਹੇ ਪ੍ਰਭੂ ਮਿਲਾਵੋ ਨਿਮਖ ਦਰਸ ਪੇ ਖਾਗਿਓ ਦ੍ਰਿਸ਼ਟ ਭਈ ਤਵ ਭੀਤਰ ਆਇਓ ਮੇਰਾ ਮਨ ਅੰਦਰ ਸੀਤ ਲਾਗਿਓ ਕਹੋ ਨਾਨਕ ਰਸ ਮੰਗਲ ਗਾਏ ਸ਼ਬਦਾ ਨਾਹਦ ਬਾਜਿਓ ਸਾਰੰਗ ਮਹੱਲਾ ਪੰਜਵਾਂ ਮਾਈ ਸਤ ਸਤ ਸਤ ਹਰ ਸਤ ਸਤ ਸਤ ਸਾਦਾ ਬਚਨ ਗੁਰੂ ਜੋ ਪੂਰੈ ਕਹਿਓ ਮੈਂ ਸ਼ੀਕ ਗਾਂਠਰੀ ਬਾਂਧਾ ਰਹਾਓ ਨਿਸ ਬਾਸਰ ਨਖਿਅਤਰ ਬਿਨਾਸੀ ਰਵ ਸਸੀਅਰ ਬੇਨਾਦਾ ਗਿਰ ਬਸਦਾ ਜਲ ਪਵਨ ਜਾਏ ਗੋ ਇਕ ਸਾਧ ਬਚਨ ਅਟਲਾਦਾ ਅੰਡ ਬਿਨਾਸੀ ਜੇਰ ਬਿਨਾਸੀ ਉਤ ਪੁਜ ਸੇਤ ਬਿਨਾਦਾ ਚਾਰ ਬਿਨਾਸੀ ਖਟੈ ਬਿਨਾਸੀ ਇਕ ਸਾਧ ਬਚਨ ਨਹੀਂ ਚਲਾਦਾ ਰਾਜ ਬਿਨਾਸੀ ਤਾਂ ਬਿਨਾਸੀ ਸਾਧਕ ਭੀ ਬੇਨਾਦਾ ਦ੍ਰਿਸ਼ਟਮਾਨ ਹੈ ਸਗਲ ਬਿਨਾਸੀ ਇਕ ਸਾਧ ਬਚਨ ਆਗਾਦਾ ਆਪੇ ਆਪ ਆਪ ਹੀ ਆਪੇ ਸਭ ਆਪਣ ਖੇਲ ਦਿਖਾਦਾ ਪਾਇਓ ਨਾ ਜਾਈ ਕਹੀਂ ਭਾਂਤ ਰੇ ਪ੍ਰਭ ਨਾਨਕ ਗੁਰਮਿਲ ਲਾਦਾ ਸਾਰੰਗ ਮਹੱਲਾ ਪੰਜਵਾਂ ਮੇਰਾ ਮਨ ਬਾਸਬੋ ਗੁਰ ਗੋਬਿੰਦ ਜਹਾਂ ਸਿਮਰਨ ਭਇਓ ਹੈ ਠਾਕਰ ਤਹਾਂ ਨਗਰ ਸੁਖ ਆਨੰਦ ਰਹਾਓ ਜਹਾਂ ਬਿਸਰੈ ਠਾਕਰ ਪਿਆਰੋ ਤਹਾਂ ਦੁਖ ਸਭ ਆਪਦ ਜਹ ਗੁਣ ਗਾਏ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ਜਹਾਂ ਸ਼ਰਵਣ ਹਰ ਕਥਾ ਨਾ ਸੁਣੀਐ ਤੈ ਮਹਾਂ ਭਿਆਨ ਉਦਿਆਨਦ ਜਹਾਂ ਕੀਰਤਨ ਸਾਧ ਸੰਗਤ ਰਸ ਤੈ ਸਗਨ ਬਾਸ ਫਲਾਨਦ ਬਿਨ ਸਿਮਰਨ ਕੋਟ ਬਰਖ ਜੀਵੈ ਸਗਲੀ ਔਧ ਬਿਰਥਾਨਦ ਏਕ ਨਿਮਖ ਗੋਬਿੰਦ ਭਜਨ ਕਰ ਤਉ ਸਦਾ ਸਦਾ ਜੀਵਾਨੰਦ ਸਰਨ ਸਰਨ ਸਰਨ ਪ੍ਰਭ ਪਾਵੋ ਦੀਜੈ ਸਾਧ ਸੰਗਤ ਕਿਰਪਾਨੰਦ ਨਾਨਕ ਪੂਰ ਰਹੋ ਹੈ ਸਰਵ ਮੈਂ ਸਗਲ ਗੁਣਾ ਬਿਦ ਜਾਣਦ ਸਾਰੰਗ ਮਹੱਲਾ ਪੰਜਵਾਂ ਅਬ ਮੋਹੇ ਰਾਮ ਭਰੋਸੋ ਪਾਏ ਜੋ ਜੋ ਸਰਨ ਪਰਿਓ ਕਰਨਾ ਨਿਦ ਤੇ ਤੇ ਭਵੈ ਤਰਾਏ ਰਹਾਓ ਸੁਖ ਸੋਇਓ ਅਰ ਸਹਿ ਸਮਾਇਓ ਸਹਿਸਾ ਗੁਰੈ ਗਵਾਏ ਜੋ ਚਾਹਤ ਸੋਈ ਹਰ ਕੀਓ ਮਨ ਬਾਂਸ਼ਤ ਫਲ ਪਾਏ ਹਿਰਦੈ ਜਪੋ ਨੇਤਰ ਧਿਆਨ ਲਾਵੋ ਸ਼੍ਰਵਣੀ ਕਥਾ ਸੁਣਾਏ ਚਰਨੀ ਚਲੋ ਮਾਰਗ ਠਾਕਰ ਕੈ ਰਸਨਾ ਹਰ ਗੁਣ ਗਾਏ ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ਪਾਇਓ ਲਾਲ ਅਮੋਲ ਨਾਮ ਹਰ ਛੋੜ ਨਾ ਕਥੂ ਜਾਏ ਕਵਨ ਉਪਮਾ ਕੌਣ ਵਡਾਈ ਕਿਆ ਗੁਣ ਕਹੋ ਰੀ ਜਾਏ ਹੋਤ ਕਿਰਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਏ ਸਾਰੰਗ ਮਹੱਲਾ ਪੰਜਵਾਂ ਓਏ ਸੁਖ ਕਾ ਸਿਉ ਵਰਨ ਸੁਨਾਵਤ ਅੰਦ ਬਿਨੋਦ ਪੇਖ ਪ੍ਰਭ ਦਰਸਨ ਮਨ ਮੰਗਲ ਗੁਣ ਗਾਵਤ ਰਹਾਓ ਬਿਸਮ ਭਈ ਪੇਖ ਬਿਸਮਾਦੀ ਪੂਰ ਰਹੇ ਕਿਰਪਾਵਤ ਪੀਓ ਅੰਮ੍ਰਿਤ ਨਾਮ ਅਮੋਲਕ ਜਿਉ ਚਾਖ ਗੂੰਗਾ ਮੁਸਕਾਵਤ ਜੈਸੇ ਪਵਨ ਬੰਦ ਕਰ ਰਾਖਿਓ ਬੂਝ ਨਾ ਆਵਤ ਜਾਵਤ ਜਾਂ ਕਉ ਹਿਰਦੈ ਪ੍ਰਗਾਸ ਭਇਓ ਹਰ ਉਵਾਂ ਕੀ ਕਹੀ ਨਾ ਜਾਏ ਕਹਾਵਤ ਆਨਿਓ ਭਾਵ ਜੇਤੇ ਕਿਛ ਕਹੀਐ ਤੇ ਸਿੱਖੇ ਭਾਵਤ ਅਚਿੰਤ ਲਾਲ ਗ੍ਰਹਿ ਭੀਤਰ ਪ੍ਰਗਟਿਓ ਅਗਮ ਜੈਸੇ ਪ੍ਰਖਾਵਤ ਨਿਰਗੁਣ ਨਿਰੰਕਾਰ ਅਵਨਾਸੀ ਤੁਲੋ ਤੁਲਿਓ ਨਾ ਜਾਵਤ ਕਹੋ ਨਾਨਕ ਅਜਰ ਜਿਨ ਜਰਿਆ ਤਿਸ ਹੀ ਕਹੋ ਬਨਿਆਵਤ ਸਾਰੰਗ ਮਹੱਲਾ ਪੰਜਵਾਂ ਬਿਖਈ ਦਿਨ ਰਹਿਣ ਇਹ ਹੀ ਗੁਦਾਰੈ ਗੋਬਿੰਦ ਨਾ ਭਜੈ ਅਹੰ ਬੁੱਧ ਮਾਤਾ ਜਨਮ ਜੂਐ ਜਿਉ ਹਾਰੈ ਰਹਾਓ ਨਾਮ ਅਮੋਲਾ ਪ੍ਰੀਤ ਨਾ ਤੇਸਿਉ ਪਰ ਨਿੰਦਾ ਹਿਤਕਾਰੈ ਛਾਪਰ ਬਾਂਹ ਸਵਾਰੈ ਤਿਰਨ ਕੋ ਦੁਆਰੈ ਭਾਵ ਗਜਾਰੈ ਕਾਲ ਰਿਪੋਰਟ ਉਠਾਵੈ ਮੁੰਡੈ ਅੰਮ੍ਰਿਤ ਮੰਤ ਤੇ ਡਾਰੈ ਓਡੈ ਬਸਤਰ ਕਾਜਰ ਮੈਂ ਪਰਿਆ ਬਹੁਰ ਬਹੁਰ ਫਿਰ ਚਾਰੈ ਕਾਟੈ ਪੇੜ ਡਾਲ ਪਰ ਠੰਡ ਓ ਖਾਏ ਖਾਏ ਮੁਸਕਾਰੈ ਗਿਰਿਓ ਜਾਏ ਰਸਾਤਲ ਪਰਿਓ ਛਿਟੀ ਛਿਟੀ ਸਿਰ ਪਾਰੈ ਨਿਰਵੈਰੈ ਸੰਗ ਵੈਰ ਰਚਾਏ ਪਹੁੰਚ ਨਾ ਸਕੈ ਗਵਾਰੈ ਕਹੋ ਨਾਨਕ ਸੰਤਨ ਕਾ ਰਾਖਾ ਪਾਰ ਬ੍ਰਹਮ ਨਿਰੰਕਾਰ ਹੈ ਸਾਰੰਗ ਮਹੱਲਾ ਪੰਜਵਾਂ ਅਵਰ ਸਭ ਭੂਲੇ ਭ੍ਰਮਤ ਨਾ ਜਾਣਿਆ ਏਕ ਸੁਧਾਖਰ ਜਾ ਕੈ ਹਿਰਦੈ ਵਸਿਆ ਤਿਨ ਬੇਦੈ ਤਤ ਪਛਾਨਿਆ ਰਹਾਓ ਪਰਵਿਰਤ ਮਾਰਗ ਜੇਤਾ ਕਿਛ ਹੋਈ ਹੈ ਤੇਤਾ ਲੋਕ ਪਿਚਾਰਾ ਜਉ ਲੋਰਦੈ ਨਹੀਂ ਪ੍ਰਗਾਸਾ ਤਉ ਲੋਵੰਦ ਅੰਧਾਰਾ ਜੈਸੇ ਧਰਤੀ ਸਾਧੈ ਬਹੁ ਬਿਦ ਬਿਨ ਬੀਜੈ ਨਹੀਂ ਜਾਮੈ ਰਾਮ ਨਾਮ ਬਿਨ ਮੁਕਤ ਨਾ ਹੋਈ ਹੈ ਟੁੱਟੈ ਨਾਹੀ ਅਭਿਮਾਨੈ ਨੀਰ ਬਿਲੋਵੈ ਅਤ ਸ੍ਰਮ ਪਾਵੈ ਨੈਨੂ ਕੈਸੇ ਰੀਸੈ ਬਿਨ ਗੁਰ ਭੇਟੇ ਮੁਕਤ ਨਾ ਕਾਹੂ ਮਿਲਤ ਨਹੀਂ ਜਗਦੀਸੈ ਖੋਜਤ ਖੋਜਤ ਹੈ ਵਿਚਾਰਿਓ ਸਰਬ ਸੁਖਾ ਹਰ ਨਾਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਾਂ ਕੈ ਲੇਖ ਮਥਾਮਾ ਸਾਰੰਗ ਮਹੱਲਾ ਪੰਜਵਾਂ ਅਨ ਦਿਨ ਰਾਮ ਕੇ ਗੁਣ ਕਹੀਐ ਸਗਲ ਪਦਾਰਥ ਸਰਬ ਸੂਖ ਸਿੱਧ ਮਨ ਬਾਂਸ਼ਿਤ ਫਲ ਲਹੀਐ ਰਹਾਓ ਆਵੋ ਸੰਤ ਪ੍ਰਾਣ ਸੁਖਦਾਤੇ ਸਿਮਰੈ ਪ੍ਰਭ ਅਬਨਾਸੀ ਅਨਾਥੈ ਨਾਥ ਦੀਨ ਦੁਖ ਭੰਜਨ ਪੂਰ ਰਹਿਓ ਕਟਵਾਸੀ ਗਾਵਤ ਸੁਨਤ ਸੁਨਾਵਤ ਸਰਦਾ ਹਰ ਰਸ ਪੀ ਵਡ ਭਾਗੇ ਕਲ ਕਲੇਸ਼ ਮਿਟੇ ਸਭ ਤੰਤੇ ਰਾਮ ਨਾਮ ਲਿਵ ਜਾਗੇ ਕਾਮ ਕ੍ਰੋਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨ ਅਹੰ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂੰ ਸਮਰੱਥ ਪਾਰ ਬ੍ਰਹਮ ਸਵਾਮੀ ਕਰ ਕਿਰਪਾ ਜਨ ਤੇਰਾ ਪੂਰ ਰਹੋ ਸਰਵ ਮੈਂ ਠਾਕਰ ਨਾਨਕ ਸੋ ਪ੍ਰਭ ਨੇਰਾ ਸਾਰੰਗ ਮਹੱਲਾ ਪੰਜਵਾਂ ਬਲਿਹਾਰੀ ਗੁਰਦੇਵ ਚਰਨ ਜਾਂ ਕਹਿ ਸੰਗ ਪਾਰ ਬ੍ਰਹਮ ਧਿਆਈ ਹੈ ਉਪਦੇਸ਼ ਹਮਾਰੀ ਗਤ ਕਰਨ ਰਹਾਓ ਦੁਖ ਰੋਗ ਪੈ ਸਗਲ ਬਿਨਾਸੇ ਜੋ ਆਵੈ ਹਰ ਸੰਤ ਸਰਨ ਆਪ ਜਪੈ ਅਵਰੈ ਨਾਮ ਜਪਾਵੈ ਵੜ ਸਮਰੱਥ ਤਾਰਨ ਤਰਨ ਜਾਂ ਕੋ ਮੰਤਰ ਉਤਾਰੈ ਸਹਿਸਾ ਊਣੇ ਕੋ ਸੁਭਰ ਭਰਨ ਹਰ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੁਨ ਗਰਭ ਪਰਨ ਭਗਤਨ ਕੀ ਟਹਿਲ ਕਮਾਵਤ ਗਾਵਤ ਦੁਖ ਕਾਟੇ ਤਾਂ ਕੇ ਜਨਮ ਵਰਨ ਜਾਂ ਕੋ ਭਇਓ ਕਿਰਪਾਲ ਬੀਠਲਾ ਤਿਨ ਹਰ ਹਰ ਅਜਰ ਜਰਨ ਹਰ ਸਹਿ ਗਾਨੇ ਸਹਿ ਸਮਾਨੇ ਮੁਕਤੇ ਨਾਹੀ ਜਾਤ ਬਰਨ ਗੁਰਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਪ ਜਪ ਉਦਰਨ ਸਾਰੰਗ ਮਹੱਲਾ ਪੰਜਵਾਂ ਗਾਇਓ ਰੀ ਮੈਂ ਗੁਣਨਿਦ ਮੰਗਲ ਗਾਇਓ ਭਲੇ ਸੰਜੋਗ ਭਲੇ ਦਿਨ ਅਵਸਰ ਜਉ ਗੋਪਾਲ ਰਿਜਾਇਓ ਰਹਾਓ ਸੰਤੈ ਚਰਨ ਮੋਰ ਲੋ ਮਾਥਾ ਹਮਰੇ ਮਸਤਕ ਸੰਤ ਤਰੇ ਹਾਥਾ ਸਾਧੈ ਮੰਤਰ ਮੋਰ ਲੋ ਮਨੁਆ ਤਾਂ ਤੇ ਗਤ ਹੋਏ ਤ੍ਰੈ ਗੁਣੀਆ ਭਗਤੈ ਦਰਸ ਦੇਖ ਨੈਨ ਰੰਗਾ ਲੋਭ ਮੋਹ ਟੂਟੇ ਭ੍ਰਮ ਸੰਗਾ ਕਹੋ ਨਾਨਕ ਸੁਖ ਸਹਿਜ ਆਨੰਦਾ ਖੋਲ ਪੀਤ ਮਿਲੇ ਪਰਮਾਨੰਦਾ ਸਾਰੰਗ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੈਸੇ ਕਹੋ ਮੋਹੇ ਜੀ ਬੇਦਨਾਈ ਦਰਸ਼ਨ ਪਿਆਸ ਪ੍ਰੇ ਪ੍ਰੀਤ ਮਨੋਹਰ ਮਨ ਨਾ ਰਹੇ ਬਹੁ ਬਿਦੁ ਮੁਕਾਈ ਰਹਾਓ ਚਿਤਵਨ ਚਿਤਵੋ ਪ੍ਰੇ ਪ੍ਰੀਤ ਬੈਰਾਗੀ ਕਦ ਪਾਓ ਹਰ ਦਰਸਾਈ ਜਤਨ ਕਰੋ ਇਹੋ ਮਨ ਨਹੀਂ ਧੀਰੈ ਕੂ ਹੈਰੇ ਸੰਤ ਮਿਲਾਈ ਜਪ ਤਪ ਸੰਜਮ ਪੁੰਨ ਸਭ ਹੋਮੋ ਤੇ ਸਿਰਪੋ ਸਭ ਸੁਖ ਜਾਈ ਏਕ ਨਿਮਖ ਪ੍ਰੇ ਦਰਸ ਦਿਖਾਵੈ ਤੇ ਸੰਤਨ ਕਹਿ ਬਲ ਜਾਈ ਕਰੋ ਨਿਹੋਰਾ ਬਹੁਤ ਬੇਨਤੀ ਸੇ ਬਹੁ ਦਿਨ ਰਹਿਣ ਆਈ ਮਾਨ ਅਭਿਮਾਨ ਹਾਂ ਸਗਲ ਤਿਆਗੋ ਜੋ ਪ੍ਰੇ ਬਾਤ ਸੁਣਾਈ ਦੇਖ ਚਰਿੱਤਰ ਭਈ ਹਾਂ ਬਿਸਮਨ ਗੁਰ ਸਤਿਗੁਰ ਪੁਰਖ ਮਿਲਾਈ ਪ੍ਰਭ ਰੰਗ ਦਿਆਲ ਮੋਹ ਗ੍ਰਹਿ ਮੈਂ ਪਾਇਆ ਜਨ ਨਾਨਕ ਤਪਤ ਬੁਝਾਈ ਸਾਰੰਗ ਮਹੱਲਾ ਪੰਜਵਾਂ ਹਰੇ ਮੂੜੇ ਤੂੰ ਕਿਉਂ ਸਿਮਰਤ ਅਬ ਨਾਹੀ ਨਰਕ ਘੋਰ ਮਹਿ ਉਰਦ ਤਪ ਕਰਤਾ ਨਿਮਖ ਨਿਮਖ ਗੁਣ ਗਾਹੀ ਰਹਾਓ ਅਨਕ ਜਨਮ ਪ੍ਰਮਤੋ ਹੀ ਆਇਓ ਮਾਨਸ ਜਨਮ ਦੁਲਬਾਹੀ ਗਰਭ ਜੋਨ ਛੋੜ ਜੋ ਨਿਕਸਿਓ ਤਉ ਲਾਗੋ ਅੰਠਾਹੀ ਕਰੈ ਬੁਰਾਈ ਠਗਾਈ ਦਿਨ ਰਹਿਣ ਨੇਫਲ ਕਰਮ ਕਮਾਹੀ ਕਣ ਨਾਹੀ ਤੋਹ ਗਾਹਣ ਲਾਗੇ ਤਾਏ ਤਾਏ ਦੁਖ ਪਾਹੀ ਮਿਥਿਆ ਸੰਗ ਕੂੜ ਲਪਟਾਇਓ ਉਰਜ ਪਰਿਓ ਕੁਸ ਮਾਹੀ ਧਰਮ ਰਾਏ ਜਾ ਪਗਰਸ ਬਵਰੇ ਤਉ ਕਾਲ ਮੁਖਾ ਉਠ ਜਾਹੀ ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸ ਮਸਤਕ ਲੇਖ ਲਿਖਾਹੀ ਕਹੋ ਨਾਨਕ ਤਿਸ ਕਹੋ ਨਾਨਕ ਤਿਨ ਜਨ ਬਲਿਹਾਰੀ ਜੋ ਅਲਿਪ ਰਹੇ ਮਨ ਮਾਹੀ ਸਾਰੰਗ ਮਹੱਲਾ ਪੰਜਵਾਂ ਕਿਉਂ ਜੀਵਨ ਪ੍ਰੀਤਮ ਬਿਨ ਮਾਈ ਜਾਂ ਕੇ ਬਿਸ਼ਰਤ ਹੋਤ ਮ੍ਰਿਤਕਤਾ ਅਗਰੇ ਮੈਂ ਰਹਿਣ ਨਾ ਪਾਈ ਰਹਾਓ ਜੀ ਹੀ ਪ੍ਰਾਣ ਕੋ ਦਾਤਾ ਜਾਂ ਕਹਿ ਸੰਗ ਸੁਹਾਈ ਕਰੋ ਕਿਰਪਾ ਸੰਤੋ ਮੋਹੇ ਆਪਣੀ ਪ੍ਰਭ ਮੰਗਲ ਗੁਣ ਗਾਈ ਚਰਨ ਸੰਤਨ ਕੇ ਮਾਥੇ ਮੇਰੇ ਉਪਰ ਨੈਨੋ ਧੂਰ ਬਾਸ਼ਾਈ ਜਿਹ ਪ੍ਰਸਾਦ ਮਿਲੀਏ ਪ੍ਰਭ ਨਾਨਕ ਬਲਬਲਤਾ ਕਹਿ ਹੋ ਜਾਈ ਸਾਰੰਗ ਮਹੱਲਾ ਪੰਜਵਾਂ ਓਆ ਉਸਰ ਕਹਿ ਹੋ ਬਲ ਜਾਈ ਆਠ ਪਹਿਰ ਆਪਣਾ ਪ੍ਰਭ ਸਿਮਰਨ ਵਡਭਾਗੀ ਹਰ ਪਾਈ ਰਹਾਓ ਭਲੋ ਕਬੀਰ ਦਾਸ ਦਾਸਨ ਕੋ ਊਤਮ ਸੈਨ ਜਨ ਨਾਈ ਊਚ ਤੇ ਊਚ ਨਾਮ ਦਿਓ ਸਮਦਰਸੀ ਰਵਿਦਾਸ ਠਾਕਰ ਬਣੇ ਆਈ ਜਿਉ ਪਿੰਡ ਤਨ ਧਨ ਸਾਧਨ ਕਾ ਇਹੋ ਮਨ ਸੰਤ ਰੇ ਨਾਈ ਸੰਤ ਪ੍ਰਤਾਪ ਭਰਮ ਸਭ ਨਾਸੇ ਨਾਨਕ ਮਿਲੇ ਗੁਸਾਈ ਸਾਰੰਗ ਮਹੱਲਾ ਪੰਜਵਾਂ ਮਨੋਰਥ ਪੂਰੇ ਸਤਿਗੁਰੇ ਆਪ ਸਗਲ ਪਦਾਰਥ ਸਿਮਰਨ ਜਾਂ ਕੈ ਆਠ ਪਹਿਰ ਮੇਰੇ ਮਨ ਜਾਪ ਰਹਾਓ ਅੰਮ੍ਰਿਤ ਨਾਮ ਸਵਾਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ਜਨਮ ਜਨਮ ਕੇ ਕਿਲ ਬਿਖ ਨਾਸੈ ਆਗੈ ਦਰਗੈ ਹੋਏ ਖਲਾਸ ਸਰਨ ਤੁਮਾਰੀ ਆਇਓ ਕਰਤੇ ਪਾਰ ਬ੍ਰਹਮ ਪੂਰਨ ਬਨਾਸ ਕਰ ਕਿਰਪਾ ਤੇਰੇ ਚਰਨ ਤੇ ਆਵੋ ਨਾਨਕ ਮਨ ਤਨ ਦਰਸ ਪਿਆਸ ਸਾਰੰਗ ਮਹੱਲਾ ਪੰਜਵਾਂ ਕਰਤੀ ਜਾਏ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਕਹਾਂ ਲੁਭਾਈਐ ਆਨ ਕਉ ਈਤ ਯੂਤ ਪ੍ਰਭ ਸਾਦਾ ਸਹਾਈ ਜੀ ਸੰਗ ਤੇਰੇ ਕਾਮ ਕਉ ਰਹਾਉ ਅੰਮ੍ਰਿਤ ਨਾਮ ਪ੍ਰੇ ਪ੍ਰੀਤ ਮਨੋਹਰ ਇਹ ਗਾਵਨ ਪਾਨ ਕਉ ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ ਨੀ ਕੀ ਧਿਆਨ ਕਉ ਬਾਣੀ ਮੰਤਰ ਮਹਾਂਪੁਰਖਨ ਕੀ ਮਨੈ ਉਤਾਰਨ ਮਾਨ ਕਉ ਖੋਜ ਲਹਿਓ ਨਾਨਕ ਸੁਖ ਥਾਨਾ ਹਰ ਨਾਮਾ ਬਿਸਰਾਮ ਕਉ ਸਾਰੰਗ ਮਹੱਲਾ ਪੰਜਵਾਂ ਮਨ ਸਦਾ ਮੰਗਲ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟੈ ਸਗਲ ਅਗ ਨਿਮਖ ਹੀ ਐ ਹਰ ਨਾਮ ਤੇ ਆਏ ਰਹਾਓ ਛੋੜ ਸਿਆਣਪ ਬਹੁ ਚਿਤਰਾਈ ਸਾਧੂ ਸਰਨੀ ਜਾਏ ਪਾਏ ਜੋ ਹੋਏ ਕਿਰਪਾਲ ਦੀਨ ਦੁਖ ਭੰਜਨ ਜਬ ਤੇ ਹੋਵੈ ਧਰਮ ਰਾਏ ਏਕਸ ਬਿਨ ਨਾਹੀ ਕੋ ਦੂਜਾ ਅੰਨ ਬਿਓ ਲਵੈ ਲਾਏ ਮਾਤ ਪਿਤਾ ਭਾਈ ਨਾਨਕ ਕੋ ਸੁਖਦਾਤਾ ਹਰ ਪ੍ਰਾਣ ਸਾਏ ਸਾਰੰਗ ਮਹੱਲਾ ਪੰਜਵਾਂ ਹਰ ਜਨ ਸਗਲ ਉਧਾਰੇ ਸੰਗ ਕੇ ਭਏ ਪੁਨੀਤ ਪਵਿੱਤਰ ਮਨ ਜਨਮ ਜਨਮ ਕੇ ਦੁੱਖ ਹਰੇ ਰਹਾਓ ਮਾਰਗ ਚੱਲੇ ਤਿਨੀ ਸੁਖ ਪਾਇਆ ਜਿਨ ਸਿਉ ਗੋਸ਼ਟ ਸੇ ਤਰੇ ਬੂੜਤ ਘੋਰ ਅੰਧ ਕੂਪ ਮੈਂ ਤੇ ਸਾਧੂ ਸੰਗ ਪਾਰ ਪਰੇ ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ ਤਿਨ ਕੀ ਧੂਰ ਬਾਂਛੈ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ ਸਾਰੰਗ ਮਹੱਲਾ ਪੰਜਵਾਂ ਹਰ ਜਨ ਰਾਮ ਰਾਮ ਰਾਮ ਧਿਆਏ ਏਕ ਪਲਕ ਸੁਖ ਸਾਧ ਸਮਾਗਮ ਕੋਟ ਬੈਕੁੰਠੈ ਪਾਏ ਰਹਾਓ ਦੁਲੱਭ ਦੇਹ ਜਪ ਹੋਤ ਪੁਨੀਤਾ ਜਮਕੀ ਤ੍ਰਾਸ ਨਿਵਾਰੈ ਮਹਾਂਪਤਤ ਕੇ ਪਾਤ ਕੇ ਉਤਰੈ ਹਰ ਨਾਮਾ ਉਰ ਧਾਰੈ ਜੋ ਜੋ ਸੁਣੈ ਰਾਮ ਜਸ ਨਿਰਮਲ ਤਾਂ ਕਾ ਜਨਮ ਮਰਨ ਦੁਖ ਨਾਸਾ ਕਹੋ ਨਾਨਕ ਪਾਈਐ ਵਡਭਾਗੀ ਮੰਤਨ ਹੋਏ ਬਿਗਾਸਾ ਸਾਰੰਗ ਮਹੱਲਾ ਪੰਜਵਾਂ ਦੁਪਦੇ ਕਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੋਹਨ ਕਰ ਆਵੋ ਕਰੋ ਜਦੋਰੀਆ ਮਾਨ ਕਰੋ ਅਭਮਾਨੈ ਬੋਲੋ ਭੂਲ ਚੂਕ ਤੇਰੀ ਪ੍ਰੇ ਚਰੀਆ ਰਹਾਓ ਨਿਕਟ ਸੁਨਵਾਰ ਪੇਖੋ ਨਾਹੀ ਭਰਮ ਭਰਮ ਦੁਖ ਭਰੀਆ ਹੋਏ ਕਿਰਪਾਲ ਗੁਰਲਾਹੇ ਪਾਰ ਦੋ ਮਿਲੋ ਲਾਲ ਮਨ ਹਰੀਆ ਏਕ ਨਿਮਖ ਜੇ ਬਿਸਰੈ ਸੁਮਾਮੀ ਜਾਨੋ ਕੋੜ ਦਿਨ ਸਲੱਖ ਬਰੀਆ ਸਾਧ ਸੰਗਤ ਕੀ ਭੀਰ ਜਾਓ ਪਾਈ ਤਉ ਨਾਨਕ ਹਰ ਸੰਗ ਮਿਰੀਆ ਸਾਰੰਗ ਮਹੱਲਾ ਪੰਜਵਾਂ ਅਬ ਕਿਆ ਸੋਚਾਓ ਸੋਚ ਬਿਸਾਰੀ ਕਰਨਾਸਾ ਸੋਈ ਕਰ ਰਹਿਆ ਦੇਹ ਨਾਉ ਬਲਿਹਾਰੀ ਰਹਾਓ ਚਾਹੋ ਦਿਸ ਫੂਲ ਰਹੀ ਬਿਖਿਆ ਬਿਖ ਗੁਰਮੰਤਰ ਮੂਖ ਗਰੜਾਰੀ ਹਾਥ ਦੇ ਰਾਖਿਓ ਕਰ ਆਪਣਾ ਜਿਉਂ ਜਲ ਕਮਲਾ ਅਲਪਾਰੀ ਹਉ ਨਾਹੀ ਕਿਸ਼ ਮੈਂ ਕਿਆ ਹੋਸਾ ਸਭ ਤੁਮ ਹੀ ਕਲ ਧਾਰੀ, ਨਾਨਕ ਭਾਗ ਪਰਿਉ ਹਰ ਪਾਛੈ, ਰਾਗ ਸੰਤ ਸਤਕਾਰੀ, ਸਾਰੰਗ ਮਹੱਲਾ ਪੰਜਵਾਂ। ਆਬ ਮੋਹੇ ਸਰਬ ਉਪਾਵ ਬਰਕਾਤੇ, ਕਰਨ ਕਾਰਨ ਸਮਰਸ ਸੁਆਮੀ, ਹਰ ਏਕਸਤੇ ਮੇਰੀ ਗਾਤੇ ਰਹਾਓ। ਦੇਖੇ ਨਾਨਾ ਰੂਪ ਬਹੁ ਰੰਗਾ, ਅੰਨਾ ਹੀ ਤੁਮ ਪਹੰਤੇ, ਦੇਹ ਆਧਾਰ ਸਰਬ ਕੋ ਉਠਾ ਕਰੋ, ਜੀ ਪ੍ਰਾਣ ਸੁਖਦਾਤੇ। ਭ੍ਰਮਤੋ ਭ੍ਰਮਤੋ ਹਾਰ ਜਾਓ ਪਰਿਓ, ਤਉ ਗੁਰ ਮਿਲੋ ਚਰਨ ਪਰਾਤੇ, ਕਹੋ ਨਾਨਕ ਮੈਂ ਸਰਬ ਸੁਖ ਪਾਇਆ, ਇਹ ਸੁਖ ਬੇਹਾਨੀ ਰਾਤੇ। ਸਾਰੰਗ ਮਹੱਲਾ ਪੰਜਵਾਂ। ਆਪ ਮੋਹੇ ਲਭਦਿਓ ਹੈ ਹਰ ਟੇਕਾ, ਗੁਰਦਿਆਲ ਭਏ ਸੁਖਦਾਈ, ਅੰਦਲੈ ਮਣਕ ਦੇਖਾ ਰਹਾਓ। ਕਾਟੇ ਅਗਿਆਨ ਤਿਮਰ ਨਿਰਮਲੀਆ, ਬੁੱਧ ਵਿਗਾਸ ਵਿਵੇਕਾ, ਜਿਉ ਜਲ ਤਰੰਗ ਫੇਨ ਜਲ ਹੋਈ ਹੈ, ਸੇਵਕ ਠਾਕਰ ਭਏ ਏਕਾ। ਜਹ ਤੇ ਉਠਿਓ ਤਹ ਹੀ ਆਇਓ, ਸਭ ਹੀ ਏਕ ਹੈ ਏਕਾ, ਨਾਨਕ ਦ੍ਰਿਸ਼ਟ ਆਇਓ ਸਭ ਉਠਾਈ, ਪ੍ਰਾਣ ਪਤੀ ਹਰ ਸਮਕਾ। ਸਾਰੰਗ ਮਹੱਲਾ ਪੰਜਵਾਂ। ਮੇਰਾ ਮਨ ਏਕੈ ਹੀ ਪ੍ਰੇਮੰਗ, ਪੇਖ ਆਇਓ ਸਰਬ ਥਾਨ ਦੇਸ, ਪ੍ਰੇਰੋਮਨਾ ਸੰਸਰ ਲਾਗੈ ਰਹਾਓ। ਮੈਂ ਨੀਰੇ ਅਨਕ ਭੋਜਨ ਬਹੁ ਬਿੰਜਨ, ਤਿੰਨ ਸਿਓ ਦ੍ਰਿਸ਼ਟ ਨਾ ਕਰੈ ਰਚੰਗ, ਹਰ ਰਸ ਚਾਹੈ ਪ੍ਰੇ ਪ੍ਰੇ ਮੁਖ ਟੇਰੈ, ਜਿਉ ਅਲ ਕਮਲਾ ਲੋਭੰਗੈ। ਗੁਣ ਨਿਧਾਨ ਮਨ ਮੋਹਨ ਲਾਲਨ, ਸੁਖਦਾਈ ਸਰਬੰਗ, ਗੁਰੂ ਨਾਨਕ ਪ੍ਰਭ ਪਾਹੇ ਪਠਾਇਓ, ਮਿਲੋ ਸਖਾ ਗੱਲ ਲਾਗੈ। ਸਾਰੰਗ ਮਹੱਲਾ ਪੰਜਵਾਂ। ਅਬ ਮੋਰੋ ਠਾਕਰ ਸਿਓ ਮਨ ਮਾਨਾ, ਸਾਧ ਕਿਰਪਾਲ ਦਿਆਲ ਪਏ ਹੈ, ਇਹੋ ਛੇਦਿਓ ਦੁਸ਼ਟ ਬੇਗਾਨਾ ਰਹਾਓ। ਤੁਮ ਹੀ ਸੁੰਦਰ ਤੁਮੈ ਸਿਆਨੇ, ਤੁਮ ਹੀ ਸੁਗਰ ਸੁਜਾਨਾ, ਸਗਲ ਯੋਗ ਯਾਰ ਗਿਆਨ ਧਿਆਨ, ਇੱਕ ਨਿਮਖ ਨਾ ਕੀਮਤ ਜਾਨਾ। ਤੁਮ ਹੀ ਨਾਇਕ ਤੁਮੈ ਛਤਰਪਤ, ਤੁਮ ਪੂਰ ਰਹੇ ਭਗਵਾਨਾ, ਪਾਵੋ ਦਾਨ ਸੰਤ ਸੇਵਾ ਹਰ, ਨਾਨਕ ਸਦ ਕੁਰਬਾਨਾ। ਸਾਰੰਗ ਮਹੱਲਾ ਪੰਜਵਾਂ। ਮੇਰੇ ਮਨ ਚੀਤ ਆਏ ਪ੍ਰੇਰੰਗਾ, ਬਿਸਰਿਓ ਤੰਦ ਬੰਦ ਮਾਇਆ ਕੋ, ਰਜਨ ਸਭਾਈ ਜੰਗਾ ਰਹਾਓ। ਹਰ ਸੇਵਾਓ ਹਰ ਦੈ ਬਸਾਵੋ, ਹਰ ਪਾਇਆ ਸਤਸੰਗਾ, ਐਸੋ ਮਿਲਿਓ ਮਨੋਹਰ ਪ੍ਰੀਤਮ, ਸੁਖ ਪਾਏ ਮੁਖ ਮੰਗਾ। ਪਰਿਉ ਆਪਣਾ ਗੁਰ ਬਸ ਕਰ ਦੀਨਾ, ਭੋਗਉ ਭੋਗ ਨਿਸੰਗਾ, ਨਿਰਭਉ ਭਏ ਨਾਨਕ ਭਉ ਮਿਟਿਆ, ਹਰ ਪਾਇਓ ਪਾਠੰਗਾ। ਸਾਰੰਗ ਮਹੱਲਾ ਪੰਜਵਾਂ। ਹਰ ਜੀਉ ਕੇ ਦਰਸ਼ਨ ਕਉ ਕੁਰਬਾਨੀ, ਬਚਨ ਨਾਦ ਮੇਰੇ ਸ੍ਰਵਨੋ ਪੂਰੇ, ਦੇਹਾ ਪ੍ਰਿਅੰਕ ਸਮਾਨੀ ਰਹਾਓ। ਛੂਟਰ ਤੇ ਗੁਰ ਕੀ ਸੁਹਾਗਨ, ਹਰ ਪਾਇਓ ਸੁੜ ਸੁਜਾਨੀ, ਜੇ ਘਰ ਮੈਂ ਬੈਸਨ ਨਹੀਂ ਪਾਵਤ, ਸੋ ਥਾਨ ਮਿਲਿਓ ਬਾਸਾਨੀ। ਉਨ ਕੈ ਬਸ ਆਇਓ ਭਗਤ ਵਛਲ, ਜਿਨ ਰਾਖੀ ਆਨ ਸੰਤਾਨੀ, ਕਹੋ ਨਾਨਕ ਹਰ ਸੰਗ ਮਨ ਮਾਨਿਆ, ਸਭ ਚੁੱਕੀ ਕਾਣ ਲੁਕਾਨੀ। ਸਾਰੰਗ ਮਹੱਲਾ ਪੰਜਵਾਂ। ਅਬ ਮੇਰੋ ਪੰਚਾ ਤੇ ਸੰਗ ਟੂਟਾ, ਦਰਸ਼ਨ ਦੇਖ ਪਏ ਮਨ ਆਨੰਦ, ਗੁਰ ਕਿਰਪਾ ਤੇ ਛੂਟਾ ਰਹਾਓ। ਬਿਖਮ ਥਾਨ ਬਹੁਤ ਬਹੁਤ ਧਰੀਆ, ਅਨਕ ਰਾਗ ਸੂ ਰੂਟਾ, ਬਿਖਮਗਾਰ ਕਰ ਪਹੁੰਚੈ ਨਾਹੀ, ਸੰਤ ਸਾਂਥ ਪਏ ਲੂਟਾ। ਬਹੁਤ ਖਜ਼ਾਨਾ ਮੇਰੇ ਭਾਲੈ ਪਰਿਆ, ਅਮੋਲ ਲਾ ਲਿਆ ਖੂਟਾ, ਜਨ ਨਾਨਕ ਪ੍ਰਭ ਕਿਰਪਾ ਧਾਰੀ, ਤੋ ਮਨ ਮੈਂ ਹਰ ਰਸ ਕੂਟਾ। ਸਾਰੰਗ ਮਹੱਲਾ ਪੰਜਵਾਂ। ਅਬ ਮੇਰੋ ਠਾਕਰ ਸਿਓ ਮਨ ਲੀਨਾ, ਪ੍ਰਾਣ ਦਾਨ ਗੁਰ ਪੂਰੈ ਦੀਆ, ਉਰਜਾਇਓ ਜਿਉ ਜਲ ਮੀਨਾ ਰਹਾਓ। ਕਾਮ ਕ੍ਰੋਧ ਲੋਭ ਮਦ ਮਤਸਰ, ਇਹ ਅਰਪ ਸਗਲ ਦਾਨ ਕੀਨਾ, ਮੰਤਰ ਦ੍ਰਿੜਾਏ ਹਰ ਔਖਦ ਗੁਰ ਦੀਓ, ਤੋ ਮਿਲਿਓ ਸਗਲ ਪ੍ਰਵੀਨਾ। ਗ੍ਰਹਿ ਤੇਰਾ ਤੂੰ ਠਾਕਰ ਮੇਰਾ, ਗੁਰ ਹਉ ਖੋਈ ਪ੍ਰਭ ਦੀਨਾ, ਕਹੋ ਨਾਨਕ ਮੈਂ ਸਹਿਜ ਕਰ ਪਾਇਆ, ਹਰ ਭਗਤ ਭੰਡਾਰ ਖਜ਼ੀਨਾ। ਸਾਰੰਗ ਮਹੱਲਾ ਪੰਜਵਾਂ। ਮੋਹਨ ਸਭ ਜੀ ਤੇਰੇ ਤੂੰ ਤਾਰ ਹੈ, ਛੁੱਟੈ ਸੰਘਾਰ ਨਿਮਖ ਕਿਰਪਾ ਤੇ, ਕੋਟ ਬ੍ਰਹਿਮੰਡ ਉਧਾਰ ਹੈ ਰਹਾਓ। ਕਰੈ ਅਰਦਾਸ ਬਹੁਤ ਬੇਨੰਤੀ, ਨਿਮਖ ਨਿਮਖ ਸਾ ਮਾਰੈ, ਹੋ ਕਿਰਪਾਲ ਦੀਨ ਦੁਖ ਪੰਜਨੋ, ਹਾਥ ਦੇ ਨਿਸਤਾਰੈ। ਕਿਆ ਏ ਭੂਪਤ ਬੱਪਰੇ ਕਹੀਏ ਕਹੋ ਇਹ ਕਿਸਨੋ ਮਾਰੈ ਰਾਖ ਰਾਖ ਰਾਗ ਸੁਖ ਦਾਤੇ ਸਭ ਨਾਨਕ ਜਗਤ ਮਾਰੈ ਸਾਰੰਗ ਮਹੱਲਾ ਪੰਜਵਾਂ ਅਬ ਮੋਹੇ ਧਨ ਪਾਇਓ ਹਰ ਨਾਮਾ ਭਇਆ ਚਿੰਤ ਤ੍ਰਿਸ਼ਨ ਸਾਬੂ ਜੀ ਹੈ ਇਹ ਲਿਖਿਓ ਲੇਖ ਮਥਾਮਾ ਰਹਾਓ ਖੋਜਤ ਖੋਜਤ ਭਇਓ ਬੈਰਾਗੀ ਫਿਰ ਆਇਓ ਦੇਹ ਗਿਰਾਮਾ ਗੁਰ ਕਿਰਪਾਲ ਸੌਦਾ ਇਹੋ ਜੋਰਿਓ ਹੱਥ ਚੜਿਓ ਲਾ ਲਿਆ ਗਾਮਾ ਆਨ ਵਪਾਰ ਬਨਜ ਜੋ ਕਰੀਐ ਤੇ ਦੁਖ ਸਹਾਮਾ ਗੋਬਿੰਦ ਭਜਨ ਕੇ ਨਿਰਪੈ ਵਪਾਰੀ ਹਰ ਰਾਸ ਨਾਨਕ ਰਾਮ ਨਾਮਾ ਸਾਰੰਗ ਮਹੱਲਾ ਪੰਜਵਾਂ ਮੇਰੇ ਮਨ ਮਿਸ਼ਟ ਲੱਗੇ ਪ੍ਰੇ ਬੋਲਾ ਗੁਰਬਾਹਾਂ ਪਕੜ ਪ੍ਰਭ ਸੇਵਾ ਲਾਏ ਸਭ ਦਿਆਲ ਹਰ ਢੋਲਾ ਰਹਾਓ ਪ੍ਰਭ ਤੂੰ ਠਾਕਰ ਸਰਬ ਪ੍ਰਤਪਾਲਕ ਮੋਹ ਕਲੱਤਰ ਸਹਿਤ ਸਭ ਗੋਲਾ ਮਾਣ ਤਾਣ ਸਭ ਤੂੰ ਹੈ ਇੱਕ ਨਾਮ ਤੇਰਾ ਮੈਂ ਓਲਾ ਜੇ ਤਖਤ ਬਹਿ ਸਾਲੈ ਤਉ ਦਾਸ ਤੁਮਾਰੇ ਘਾਸ ਬਡਾਵੈ ਕੇਤਕ ਬੋਲਾ ਜਨ ਨਾਨਕੇ ਪ੍ਰਭ ਪੁਰਖ ਵਿਧਾਤੇ ਮੇਰੇ ਠਾਕਰ ਅਗਹਿਆ ਤੋਲਾ ਸਾਰੰਗ ਮਹੱਲਾ ਪੰਜਵਾਂ ਰਸਨਾ ਰਾਮ ਕਹਿਤ ਗੁਣ ਸੋਹੰ ਏਕ ਨਿਮਖ ਉਪਾਏ ਸਮਾਵੈ ਦੇਖ ਚਰਤ ਮਨ ਮੋਹੰ ਰਹਾਓ ਜਿਸ ਸੁਣਿਆ ਮਨ ਹੋਏ ਰਹਿਸ ਅਤ ਹਿਰਦੈ ਮਾਨ ਦੁਖ ਜੋਹੰ ਸੁਖ ਪਾਇਓ ਦੁਖ ਦੂਰ ਪਰਾਇਓ ਬਣਿਆਈ ਪ੍ਰਭ ਤੋਹੰ ਕਿਲੇ ਵਿਖ ਗਏ ਮਨ ਨਿਰਮਲ ਹੋਈ ਹੈ ਗੁਰ ਕਾਢੇ ਮਾਇਆ ਦਰੋਹੰ ਕਹੋ ਨਾਨਕ ਮੈਂ ਸੋਪਰਾ ਪਾਇਆ ਕਰਨ ਕਾਰਨ ਸਮਰਥੋ ਹੰ ਸਾਰੰਗ ਮਹੱਲਾ ਪੰਜਵਾਂ ਨੈਨੋ ਦੇਖਿਓ ਚਲਤ ਤਮਾਸਾ ਸਭੂ ਦੂਰ ਸਭੂ ਤੇ ਨੇਰੈ ਆਗਮ ਅਗਮ ਘਟ ਵਾਸਾ ਰਹਾਓ ਅਪੂਲ ਨਾ ਭੂਲੈ ਲਿਖਿਓ ਨਾ ਚਲਾਵੈ ਮਤਾ ਨਾ ਕਰੈ ਪਚਾਸਾ ਖਿਨ ਮੈਂ ਸਾਜ ਸਵਾਰ ਬਿਨਾ ਹੈ ਭਗਤ ਵਛਲ ਗੁਣਤਾਸਾ ਅੰਧਕੂ ਮੈਂ ਦੀਪਕ ਬਲਿਓ ਗੁਰਦੇ ਕੀਓ ਪ੍ਰਗਾਸਾ ਕਹੋ ਨਾਨਕ ਦਰਸ ਪੇਖ ਸੁਖ ਪਾਇਆ ਸਭ ਪੂਰਨ ਹੋਈ ਆਸਾ ਸਾਰੰਗ ਮਹੱਲਾ ਪੰਜਵਾਂ ਚਰਨੈ ਗੋਬਿੰਦ ਮਾਰਗ ਸੁਹਾਵਾ ਆਨ ਮਾਰਗ ਜੇਤਾ ਕਿਛ ਧਾਈਐ ਤੇ ਤੋ ਹੀ ਦੁਖਾਵਾ ਰਹਾਓ ਨੇਤਰ ਪੁਨੀਤ ਭਏ ਦਰਸ ਪੇਖੇ ਹਸਤ ਪੁਨੀਤ ਟਹਿਲਾਵਾ ਹਿਰਦਾ ਪੁਨੀਤ ਹਿਰਦੈ ਹਰ ਬਸਿਓ ਮਸਤ ਪੁਨੀਤ ਸੰਤ ਤੂਰਾਵਾ ਸਰਬ ਨਿਧਾਨ ਨਾਮ ਹਰ ਹਰ ਕੈ ਜਿਸ ਕਰਮ ਲਿਖਿਆ ਤਿਨ ਪਾਵਾ ਜਨ ਨਾਨਕ ਕਉ ਗੁਰਪੂਰਾ ਭੇਟਿਓ ਸੁਖ ਸਹਿਜੇ ਅਨੰਦ ਬਿਹਾਵਾ ਸਾਰੰਗ ਮਹੱਲਾ ਪੰਜਵਾਂ ਧਿਆਇਓ ਅੰਤ ਬਾਰ ਨਾਮ ਸਖਾ ਜੈ ਮਾਤ ਪਿਤਾ ਸੁਤ ਭਾਈ ਨਾ ਪਹੁੰਚੈ ਤਹਾਂ ਤਹਾਂ ਤੂੰ ਰੱਖਾ ਰਹਾਓ ਅੰਧਕੂਪ ਗ੍ਰੇ ਮੈਂ ਤਿਨ ਸਿਮਰਿਓ ਜਿਸ ਮਸਤਕ ਲੇਖ ਲਿਖਾ ਖੂਲੇ ਬੰਧਨ ਮੁਕਤ ਗੁਰਕੀਨੀ ਸਭ ਤੂੰ ਹੈ ਤੂੰ ਹੀ ਦਿਖਾ ਅੰਮ੍ਰਿਤ ਨਾਮ ਪੀਆ ਮੰਤ੍ਰਿਪਤਿਆ ਅਗਾਏ ਰਸਨ ਚਖਾ ਕਹੋ ਨਾਨਕ ਸੁਖ ਸਹਿਜ ਮੈਂ ਪਾਇਆ ਗੁਰਲਾਹੀ ਸਗਲ ਤਿਖਾ ਸਾਰੰਗ ਮਹੱਲਾ ਪੰਜਵਾਂ ਗੁਰ ਮਿਲੇ ਐਸੇ ਪ੍ਰਭੂ ਧਿਆਇਆ ਭਇਓ ਕਿਰਪਾਲ ਦਿਆਲ ਦੁਖ ਭੰਜਨ ਲੱਗੈ ਨਾ ਤਾਤੀ ਬਾਇਆ ਰਹਾਓ ਜੇਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ ਨਿਮਖ ਨਾ ਬਿਸਰੈ ਘਰੀ ਨਾ ਬਿਸਰੈ ਸਧ ਸੰਗੇ ਜਤ ਜਾਇਆ ਹਾਂ ਬਲ ਬਲ ਬਲ ਬਲ ਚਰਨ ਕਮਲ ਕਹੋ ਬਲ ਬਲ ਗੁਰਦਰਸਾਇਆ ਕਹੋ ਨਾਨਕ ਕਾਹੂ ਪ੍ਰਵਾਹ ਜੋ ਸੁਖ ਸਾਗਰ ਮੈਂ ਪਾਇਆ ਸਾਰੰਗ ਮਹੱਲਾ ਪੰਜਵਾਂ ਮੇਰੇ ਮਨ ਸ਼ਬਦ ਲੱਗੋ ਗੁਰਮੀਠਾ ਖੁੱਲਿਓ ਕਰਮ ਭਇਓ ਪ੍ਰਗਾਸਾ ਘਟ ਘਟ ਹਰ ਹਰ ਡੀਠਾ ਰਹਾਓ ਪਾਰ ਬ੍ਰਹਮ ਅਜੂਨੀ ਸੰਪਉ ਸਰਬਥਾਨ ਘਟ ਬੀਠਾ ਭਇਓ ਪ੍ਰਾਪਤ ਅੰਮ੍ਰਿਤ ਨਾਮਾ ਬਲ ਬਲ ਪ੍ਰਭ ਚਰਨ ਨੀਠਾ ਸਤ ਸੰਗਤ ਕੀ ਰੇਣ ਮੁਖ ਲਾਗੀ ਕੀਏ ਸਗਲ ਤੀਰਥ ਮਜ ਨੀਠਾ ਕਹੋ ਨਾਨਕ ਰੰਗ ਚਲੂਲ ਪਏ ਹੈ ਹਰ ਰੰਗ ਨਾਲ ਹੈ ਮਜੀਠਾ ਸਾਰੰਗ ਮਹੱਲਾ ਪੰਜਵਾਂ ਹਰ ਹਰ ਨਾਮ ਦਿਓ ਗੁਰਸਾਥੇ ਨਿਮਖ ਬਚਨ ਪ੍ਰਭ ਹੀਰੈ ਬਸਿਓ ਸਗਲ ਭੂਖ ਮੇਰੀ ਲਾਥੇ ਰਹਾਓ ਕਿਰਪਾ ਨਿਧਾਨ ਗੁਣ ਨਾਇਕ ਠਾਕਰ ਸੁਖ ਸਮੂਹ ਸਭ ਨਾਥੇ एक आस मोहे तेरी स्वामी और द्वितीया आस बिराथे। नैन तृप्ता से देख दर्शावा गुर कर तारे मेरे माथे। कहो नानक मैं तुल सुख पाया जन मरण पैलाथे। सारंग महला पंजवा हरे मूड़े आन काहे कत जाही संग मनोहर अमृत है रे पूल पूल बिख खाई रहाओ। प्रभ सुंदर चतर अनूप विधाते तिस स्यों रुच नहीं राई मोहन स्यों बावर मन मोहयो झूठ गौरी पाई। भयो दयाल कृपाल दुख हरता संतन स्यों बने आई सगल निदान करै मैं पाए कहो नानक जो समाई। सारंग महला पंजवा ओवंग प्रे प्रीत चीत पहलरिया जो तो बचन दियो मेरे सतगुरु तो मैं साज सिंगरिया। रहाओ हम भूले तुम सदा अपूला हम पतत तुम पतत धरिया। हम नीच बिरख तुम मैलागर लाज संग संग बसरिया। तुम गंभीर तीर उपकारी हम क्या बपरे जंतरिया। गुर कृपाल नानक हर मेल्यो तो मेरी सुख सेजरिया। सारिंग महला पंजवा मन ओए दिनस तन परवाना सफलते करी संजोग सुहावे सदगुर संग ज्ञाना। रहाओ तन सो भाग तन सुहागा तन देत जिन माना एहो तन तुमरा सब गृहो तन तुमरा हियो कियो कुर्बाना। कोट लाख राज सुख पाए एक निमख पेख दृष्टाना जो कहो मुख हो सेव के बैसी है सुख नान के अंत न जाना। सारंग महला पंजवा अब मोरो सहसा दूह गया और यो पाव सगल त्याग छोड़े सतगुर शरण पया। रहाओ सर्व सिद्ध कार्य सब सवरे अहं रोग सगल ही खया कोट प्राद खिन में खो पई है गुरमिल हर हर कहया। पंच दास गुर वसगत कीने मन निश्चल निर्भया आए न जावे न कथी डोले थिर नानक करा जाया। सारिंग महला पंजवा प्रभ मेरो इत उत सदा सहाई मनमोहन मेरे जी को प्यारो कवन कहां गुण गाई। रहाओ खेल खिलाए लाड लाडावे सदा सदा अनदाई प्रतपाले बारकी न्याई जैसे मत पिताई। तिस बिन निमख नहीं रह सकी है बिसरना कब हूं जाई। कहो नानक मिल संत संगते मगन पय लिवलाई। सारंग महला पंजवा अपना मीत स्वामी गाई है आसना यवर कहूं की कीजै सुखदाता प्रभति आई है। रहाओ सुख मंगल कल्याण जिसै कार्य तिस ही सरनी पाई है। तिसै त्याग मान खुजे सोए भव तिसै त्याग मानुख जे सेवो तो लाज लोन होए जाई है। एक ओट पकरी ठाकर की गुर मिल मत बुद्ध पाई है गुण निधान नानक प्रभ मिलया सगल चुकी मोहताई है। सारंग महला पंजवा ओट सतानी प्रभ जियो मेरा दृष्ट ना लियावो अवर काहू कहो मान महत प्रभ तेरा है। रहाओ अंगीकार कियो प्रवे अपने काल लिया बेघेर अमृत नाम औखद मुख दीनो जाय पया गुर पैर है। कवन उपमा कहो एक मुख निर्गुण के दा तेरा काट सिलक जो अपना कीनो नानक सुख कनेरा। सारिंग महला पंजवा प्रभ सिमरत दुख बिनासी पयो कृपाल जी सुखदाता हुई सगल खलासी। रहाओ अवर ना को सूजै प्रभिन कहो को किस पै जासी ज्यो जानो त्यों राखो उठा करो सबके तुम ही पासी। हाथ दे राखे प्रभ अपने सद जीवन अबनासी कहो नानक मन आनंद भया है काटी जमकी फासी। सारंग महला पंजवा मेरो मन जत कत तुझे समारै हम बारक दीन पिता प्रभ मेरे ज्यो जानै त्यों पारै। रहाओ जब भूखो तब भोजन मांगै अगाए सुख सगारै तब अरोग जब तुम संग बस्तो छुटकत होए रवारै। ਕਵਨ ਬਸੇਰੋ ਦਾਸ ਦਾਸਨ ਕੋ ਥਾਪੋ ਥਾਪਨ ਹਾਰੈ ਨਾਮ ਨਾ ਬਿਸਰੈ ਤਾਂ ਜੀਵਨ ਪਾਈਐ ਬਿਨਤੀ ਨਾਨਕੇ ਸਾਰੈ ਸਾਰੰਗ ਮਹਲਾ ਪੰਜਵਾਂ ਮਨ ਤੇ ਭੈ ਪਾਉ ਦੂਰ ਪਰਾਇਓ ਲਾਲ ਦਿਆਲ ਗੁਲਾਲ ਲਾਡਲੇ ਸਹਿ ਸਹਿਜ ਗੁਣ ਗਾਇਓ ਰਹਾਓ ਗੁਰ ਬਚਨਾਤ ਕਮਾਤ ਕਿਰਪਾ ਤੇ ਬਹੁਰ ਨਕਤ ਹੂੰ ਤਾਇਓ ਰਹਿਤੇ ਉਪਾਦ ਸਮਾਜ ਸੁਖ ਆਸਨ ਭਗਤ ਵਛਲ ਗ੍ਰਹਿ ਪਾਇਓ ਨਾਦ ਬਿਨੋਦ ਕੋਡਿਆ ਨੰਦਾ ਸਹਿਜੇ ਸਹਿ ਸਮਾਇਓ ਕਰਨਾ ਆਪ ਕਰਾਵਨੇ ਆਪੇ ਕਹੋ ਨਾਨਕੇ ਆਪ ਆਪਾਇਓ ਸਾਰੰਗ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਮਨੈ ਆਧਾਰੋ ਜਿਨ ਦੀਆ ਤਸਕੈ ਕੁਰਬਾਨੈ ਗੁਰਪੂਰੇ ਨਮਸਕਾਰੋ ਰਹਾਓ ਬੂਜੀ ਤ੍ਰਿਸ਼ਨਾ ਸਹਿ ਸੁਹੇਲਾ ਕਾਮ ਕ੍ਰੋਧ ਬਿਖਜਾਰੋ ਆਏ ਨਾ ਜਾਏ ਬਸੈ ਇਹ ਠਾਕਰੋ ਜਹ ਆਸਨ ਨਿਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਧੁੰਦੂਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸੱਚ ਵਿਚਾਰੋ ਸਾਰੰਗ ਮਹੱਲਾ ਪੰਜਵਾਂ ਬਿਨ ਪ੍ਰਭ ਰਹਿਣ ਨਾ ਜਾਏ ਘਰੀ ਸਰਬ ਸੁਖ ਤਾਹੂ ਕੈ ਪੂਰਨ ਜਾਂ ਕੈ ਸੁਖ ਹੈ ਹਰੀ ਰਹਾਓ ਮੰਗਲ ਰੂਪ ਪ੍ਰਾਣ ਜੀਵਨ ਧਨ ਸਿਮਰਤ ਅਨੰਦ ਘਨਾ ਵੜ ਸਮਰੱਥ ਸਦਾ ਸਦ ਸੰਗੇ ਗੁਣ ਰਸਨਾ ਕਵਨਪਣਾ ਥਾਨ ਪਵਿੱਤਰਾ ਮਾਨ ਪਵਿੱਤਰਾ ਪਵਿੱਤਰ ਸੁਣਨ ਕਹਿਣ ਹਾਰੇ ਕਹੋ ਨਾਨਕ ਤੇ ਭਵਨ ਪਵਿੱਤਰਾ ਜਾਂ ਮੈਂ ਸੰਤ ਤੁਮਾਰੇ ਸਾਰੰਗ ਮਹੱਲਾ ਪੰਜਵਾਂ ਰਸਨਾ ਜਪਤੀ ਤੂੰ ਹੀ ਮਾਤ ਗਰਭ ਤੁਮ ਹੀ ਪ੍ਰਤਪਾਲਕ ਮ੍ਰਿਤ ਮੰਡਲ ਇੱਕ ਤੁਹੀ ਰਹਾਓ ਤੁਮ ਹੈ ਪਿਤਾ ਤੁਮ ਹੀ ਫੁਨ ਮਾਤਾ ਤੁਮ ਹੈ ਮੀਤ ਹਿਤ ਭਰਾਤਾ ਤੁਮ ਪਰਿਵਾਰ ਤੁਮੈ ਆਧਾਰਾ ਤੁਮੈ ਜੀ ਪ੍ਰਾਨਦਾਤਾ ਤੁਮੈ ਖਜ਼ੀਨਾ ਤੁਮੈ ਜਰੀਨਾ ਤੁਮ ਹੀ ਮਾਣਕ ਲਾਲਾ ਤੁਮੈ ਪਾਰ ਜਾਤ ਗੁਰ ਤੇ ਪਾਏ ਤਉ ਨਾਨਕ ਪਏ ਨਿਹਾਲਾ ਸਾਰੰਗ ਮਹੱਲਾ ਪੰਜਵਾਂ ਜਾਹੂ ਕਾਹੂ ਆਪਣੋ ਹੀ ਚਿਤ ਆਵੈ ਜੋ ਕਾਹੂ ਕੋ ਚੇਰੋ ਹੋਵਤੋ ਠਾਕਰ ਹੀ ਪੈ ਜਾਵੈ ਰਹਾਓ ਆਪਣੇ ਪਹਿ ਦੁਖ ਆਪਣੇ ਪਹਿ ਸੁਖਾ ਆਪਣੇ ਹੀ ਪਹਿ ਬਿਰਥਾ ਆਪਣੇ ਪਹਿ ਮਾਨ ਆਪਣੇ ਪਹਿ ਤਾਨਾ ਆਪਣੇ ਹੀ ਪਹਿ ਅਰਥਾ ਕਿਨ ਹੀ ਰਾਜ ਜੋਬਨ ਧਨ ਮਿਲਖਾ ਕਿਨ ਹੀ ਬਾਪ ਮਹਿਤਾਰੀ ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ਸਾਰੰਗ ਮਹੱਲਾ ਪੰਜਵਾਂ ਝੂਠੋ ਮਾਇਆ ਕੋ ਮਦਮਾਨ ਤ੍ਰੋਹ ਮੋਹ ਦੂਰ ਕਰ ਬਪਰੇ ਸੰਗ ਪਾਲੈ ਜਾਨ ਰਹਾਓ ਮਿਥਿਆ ਰਾਜੋਬਨ ਅਰ ਉਮਰੇ ਮੀਰ ਮਲਕ ਅਰ ਖਾਨ ਮਿਥਿਆ ਕਾਪਰ ਸੁਗੰਧ ਚਤਰਾਈ ਮਿਥਿਆ ਭੋਜਨ ਪਾਨ ਦੀਨ ਬੰਦਰੋ ਦਾਸ ਦਾਸਰੋ ਸੰਤੈ ਕੀ ਸਾਰਾਨ ਮੰਗਰ ਮੰਗੋ ਹੋਇਆ ਚਿੰਤਾ ਮਿਲ ਨਾਨਕੇ ਹਰ ਪ੍ਰਾਨ ਸਾਰੰਗ ਮਹੱਲਾ ਪੰਜਵਾਂ ਆਪਣੀ ਇਤਨੀ ਕਛੂ ਨਾ ਸਾਰੀ ਅਨਕ ਤਾਜ ਅਨਕ ਧਾ ਵਰਤਾ ਉਰਜੋ ਅਣ ਜੰਜਾਰੀ ਰਹਾਓ ਦਿਓ ਸਚਾਰ ਕੇ ਦੀਸੈ ਸੰਗੀ ਉਹਾਂ ਨਾਹੀ ਜੈ ਭਾਰੀ ਤਿੰਨ ਸਿਉਂ ਰਾਚ ਮਾਚ ਹਿਤ ਲਾਇਓ ਜੋ ਕਾਮ ਨਹੀਂ ਗਾਵਾਰੀ ਹਉ ਨਾਹੀ ਨਾਹੀ ਕਿਛ ਮੇਰਾ ਨਾ ਹਮਰੋ ਬਸ ਚਾਰੀ ਕਰਨ ਕਰਾਵਣ ਨਾਨਕੇ ਪ੍ਰਭ ਸੰਤਨ ਸੰਗ ਉਧਾਰੀ ਸਾਰੰਗ ਮਹੱਲਾ ਪੰਜਵਾਂ ਮੋਹਨੀ ਮੋਹਤ ਰਹਿ ਨਾ ਹੋਰੀ ਸਾਧਕ ਸਿੱਧ ਸਗਲ ਕੀ ਪਿਆਰੀ ਟੁੱਟੈ ਨਾ ਕਾਹੂ ਤੋਰੀ ਰਹਾਓ ਖੜ ਸ਼ਾਸਤਰ ਉਚਰਤ ਰਸਨਾਗਰ ਤੀਰਥ ਗਮਨ ਨਾ ਥੋਰੀ ਪੂਜਾ ਚੱਕਰ ਵਰਤ ਨੇਮ ਤਪੀਆ ਉਹਾਂ ਗੈਲ ਨਾ ਸ਼ੋਰੀ ਅੰਧ ਕੂ ਮਹਿ ਪਤਤ ਹੋਤ ਜਗ ਸੰਤੋ ਕਰੋ ਪਰਮਗਤ ਮੋਰੀ ਸਾਧ ਸੰਗਤ ਨਾਨਕ ਭਇਓ ਮੁਕਤਾ ਦਰਸ਼ਨ ਭਿਖਤ ਭੋਰੀ ਸਾਰੰਗ ਮਹੱਲਾ ਪੰਜਵਾਂ ਕਹਾਂ ਕਰੈ ਰੇ ਖਾਟ ਖਾਟ ਲੀ ਪਵਨ ਅਫਾਰ ਤੋਰ ਚਾਮਰੋ ਅਤ ਜਜਰੀ ਤੇਰੀ ਰੇ ਮਾਟਲੀ ਰਹਾਓ ਉਹੀ ਤੇ ਹਰਿਓ ਉਹਾਂ ਲੈ ਧਰਿਓ ਜੈਸੇ ਬਾਸਾ ਮਾਸ ਦੇਤ ਝਾਟਲੀ ਦੇਵਨ ਹਾਰ ਵਿਸਾਰਿਓ ਅੰਦਲੇ ਜੋ ਸਫਰੀ ਉਧਰ ਭਰੈ ਬੈ ਹਾਟਲੀ ਪੂਜਾ ਚੱਕਰ ਵਰਤ ਨੇਮ ਤਪੀਆ ਉਹਾਂ ਗੈਲ ਨਾ ਸ਼ੋਰੀ ਅੰਧ ਕੂ ਮਹਿ ਪਤਤ ਹੋਤ ਜਗ

ਜਿਉਂ ਸਫਰੀ ਉਧਰ ਭਰੈ ਬੈ ਹਟ ਲਈ ਸਾਧ ਬਿਕਾਰ ਬਿਕਾਰ ਝੂਠ ਰਸ ਜੈ ਜਾਨੋ ਤੈ ਭੀਰ ਬਟ ਲਈ ਕਹੋ ਨਾਨਕ ਸਮਝ ਰੇ ਇਆਨੇ ਆਜ ਕਾਲ ਖੁੱਲੈ ਤੇਰੀ ਗਾਂਠ ਲਈ ਸਾਰੰਗ ਮਹੱਲਾ ਪੰਜਵਾਂ ਗੁਰ ਜੀਓ ਸੰਗ ਤੁਹਾਰੈ ਜਾਣਿਓ ਕੋਟ ਜੋਦ ਉਹ ਕੀ ਬਾਤ ਨਾ ਪੁੱਛੀਐ ਤਾਂ ਦਰਗਹਿ ਪੀ ਮਾਨਿਓ ਰਹਾਓ ਕਵਨ ਮੂਲ ਪ੍ਰਾਣੀ ਕਾ ਕਹੀਐ ਕਵਨ ਰੂਪ ਦ੍ਰਿਸ਼ਟਾਨਿਓ ਜੋਤ ਪ੍ਰਕਾਸ਼ ਭਈ ਮਾਟੀ ਸੰਗ ਦੁਲਭ ਦੇਹ ਬਖਾਨਿਓ ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤ ਪਛਾਨਿਓ ਕਰ ਮਸਤਕੋ ਤਾਂ ਕੱਟੀ ਜੇਵਰੀ ਨਾਨਕ ਦਾਸ ਦਸਾਨਿਓ ਸਾਰੰਗ ਮਹੱਲਾ ਪੰਜਵਾਂ ਹਰ ਹਰ ਦਿਓ ਸੇਵਕ ਕੋ ਨਾਮ ਮਾਨਸਕਾ ਕੋ ਬਪਰੋ ਭਾਈ ਜਾਂ ਕੋ ਰਾਖਾ ਰਾਮ ਰਹਾਓ ਆਪ ਮਹਾਜਨ ਆਪੇ ਪੰਚਾ ਆਪ ਸੇਵਕੈ ਕਾਮ ਆਪੇ ਸਗਲੇ ਦੂਤ ਬਿਦਾਰੇ ਠਾਕਰੇ ਅੰਤਰ ਜਾਮ ਆਪੇ ਪਤ ਰਾਖੀ ਸੇਵਕੀ ਆਪ ਕੀ ਓ ਬੰਧਾਨ ਆ ਜੁਗਾ ਦੋ ਸੇਵਕੀ ਰਾਖੈ ਨਾਨਕ ਕੋ ਪ੍ਰਭ ਜਾਨ ਸਾਰੰਗ ਮਹੱਲਾ ਪੰਜਵਾਂ ਤੂੰ ਮੇਰੋ ਮੀਤ ਸਖਾ ਹਰ ਪ੍ਰਾਨ ਮਨ ਤਨ ਜੀਓ ਪਿੰਡ ਸਭ ਤੁਮਰਾ ਇਹੋ ਤਨ ਸੀਤੋ ਤੁਮਰੈ ਤਾਨ ਰਹਾਓ ਤੁਮ ਹੀ ਦੀਏ ਅਨਕ ਪ੍ਰਕਾਰਾ ਤੁਮ ਹੀ ਦੀਏ ਮਾਨ ਸਦਾ ਸਦਾ ਤੁਮ ਹੀ ਪਤ ਰਾਖੋ ਅੰਤਰ ਜਾਮੀ ਜਾਨ ਜਿਨ ਸੰਤਨ ਜਾਣਿਆ ਤੂੰ ਠਾਕਰੋ ਤੇ ਆਏ ਪ੍ਰਵਾਨ ਜਨਕਾ ਸੰਗ ਪਾਈਐ ਵਡਭਾਗੀ ਨਾਨਕ ਸੰਤਨ ਕੈ ਕੁਰਬਾਨ ਸਾਰੰਗ ਮਹੱਲਾ ਪੰਜਵਾਂ ਕਰੋ ਗਤ ਦਿਆਲ ਸੰਤੋ ਮੋਰੀ ਤੁਮ ਸਮਰੱਥ ਕਾਰਨ ਕਰਨਾ ਟੁੱਟੀ ਤੁਮ ਹੀ ਜੋਰੀ ਰਹਾਓ ਜਨਮ ਜਨਮ ਕੇ ਬਖਈ ਤੁਮ ਤਾਰੇ ਸਮਤ ਸੰਗ ਤੁਮਾਰੇ ਪਾਈ ਅਨਕ ਜੋਨ ਭ੍ਰਮ ਤੇ ਪ੍ਰਭ ਬਿਸਰਤ ਸਾਸ ਸਾਸ ਹਰ ਗਾਈ ਜੋ ਜੋ ਸੰਗ ਮਿਲੈ ਸਾਧੂ ਕਹਿ ਤੇ ਪਦਤ ਪੁਨੀਤਾ ਕਹੋ ਨਾਨਕ ਜਾ ਕੇ ਵਡਭਾਗਾ ਤਿੰਨ ਜਨਮ ਪਦਾਰਥ ਜੀਤਾ ਸਾਰੰਗ ਮਹੱਲਾ ਪੰਜਵਾਂ ਠਾਕੁਰ ਬਿਨਤੀ ਕਰਨ ਜਨ ਆਇਓ ਸਰਬ ਸੁਖ ਆਨੰਦ ਸਹਿਜ ਰਸ ਸੁਨ ਤੁਹਾਰੋ ਨਾਇਓ ਰਹਾਓ ਕਿਰਪਾ ਨਿਧਾਨ ਸੂਕੇ ਸਾਗਰੋ ਜਾ ਸਭ ਮੈਂ ਜਾਂ ਕੋ ਛਾਇਓ ਸੰਤ ਸੰਗ ਰੰਗ ਤੁਮ ਕੀਏ ਆਪਣਾ ਆਪ ਦ੍ਰਿਸ਼ਟਾਇਓ ਨੈਨੋ ਸੰਗ ਸੰਤਨ ਕੀ ਸੇਵਾ ਚਰਨ ਝਾਰੀ ਕੇ ਸਾਇਓ ਆਠ ਪਹਿਰ ਦਰਸ਼ਨ ਸੰਤਨ ਕਾ ਸੁਖ ਨਾਨਕੇ ਹੋ ਪਾਇਓ ਸਾਰੰਗ ਮਹੱਲਾ ਪੰਜਵਾਂ ਜਾਂ ਕੀ ਰਾਮ ਨਾਮ ਲਿਵ ਲਾਗੀ ਸੱਜਣ ਸੁਰਦਾ ਸੁਹੇਲਾ ਸਹਿਜੇ ਸੋ ਕਹੀਐ ਵਡਭਾਗੀ ਰਹਾਓ ਰਹਿਤ ਬਿਕਾਰ ਅਲਪ ਮਾਇਆ ਤੇ ਅਹੰ ਬੁੱਧ ਬਿਖ ਤਿਆਗੀ ਦਰਸ ਪਿਆਸ ਆਸ ਟੇਕੈ ਕੀ ਦਰਸ ਪਿਆਸ ਆਸ ਏਕੈ ਕੀ ਟੇਕ ਹੀ ਐ ਪ੍ਰੇ ਭਾਗੀ ਅਚਿੰਤ ਸੋਏ ਜਾਗਣ ਉੱਠ ਬੈਸਨ ਅਚਿੰਤ ਹਸਤ ਬਹਿ ਰਾਗੀ ਕਹੋ ਨਾਨਕ ਜਨ ਜਗਤ ਠਗਾਨਾ ਸੋ ਮਾਇਆ ਹਰ ਜਨ ਠਾਗੀ ਸਾਰੰਗ ਮਹੱਲਾ ਪੰਜਵਾਂ ਆਪ ਜਨ ਉੱਪਰ ਕੋ ਨਾ ਪੁਕਾਰੈ ਪੂ ਕਾਰਨ ਕਹੋ ਜੋ ਉੱਦਮ ਕਰਤਾ ਗੁਰ ਪਰਮੇਸ਼ਰ ਤਾਂ ਕਹੋ ਮਾਰੈ ਰਹਾਓ ਨਿਰਵੈਰੈ ਸੰਗ ਵੈਰ ਰਚਾਵੈ ਹਰ ਦਰਗੈ ਉਹ ਹਾਰੈ ਅੱਜ ਗਾਦ ਪ੍ਰਭ ਕੀ ਵਡਿਆਈ ਜਨ ਕੀ ਪੈ ਸਵਾਰੈ ਨਿਰਭਉ ਭਏ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ਸਾਰੰਗ ਮਹੱਲਾ ਪੰਜਵਾਂ ਹਰ ਜਨ ਛੋੜਿਆ ਸਗਲਾ ਆਪ ਜਿਉ ਜਾਨੋ ਤਿਉ ਰੱਖੋ ਗੁਸਾਈ ਪੇਖ ਜੀਵਾਂ ਪ੍ਰਤਾਪ ਰਹਾਓ ਗੁਰ ਉਪਦੇਸ਼ ਸਾਧ ਕੀ ਸੰਗਤ ਬਿਨਸਿਓ ਸਗਲ ਸੰਤਾਪ ਮਿੱਤਰ ਸਤਰ ਪੇਖ ਸੰਤ ਵਿਚਾਰਿਓ ਸਗਲ ਸੰਭਾਖਣ ਜਾਪ ਤਪਤ ਬੁੱਝੀ ਸੀਤਲਿਆ ਗਾਨੇ ਸੁਨ ਅਨਹਦ ਬਿਸਮ ਭਏ ਬਿਸਮਾਦ ਅਨੰਦ ਭਇਆ ਨਾਨਕ ਮਨਸਾਚਾ ਪੂਰਨ ਪੂਰੇ ਨਾਦ ਸਾਰੰਗ ਮਹੱਲਾ ਪੰਜਵਾਂ ਮੇਰਾ ਗੁਰਮੋਰੋ ਸਹਿਸਾ ਉਤਾਰਿਆ ਤਿਸ ਗੁਰ ਕੈ ਜਾਈਐ ਤਿਸ ਗੁਰ ਕੈ ਜਾਈਐ ਬਲਿਹਾਰੀ ਸਦਾ ਸਦਾ ਹੋ ਮਾਰਿਆ ਰਹਾਓ ਗੁਰ ਕਾ ਨਾਮ ਜਪਿਓ ਦਿਨ ਰਾਤੀ ਗੁਰ ਕੇ ਚਰਨ ਮਨ ਧਾਰਿਆ ਗੁਰ ਕੀ ਧੂਰ ਕਰੋ ਨਿਤ ਮੱਜਨ ਕਿਲਵਖ ਮਹਿਲ ਉਤਾਰਿਆ ਗੁਰ ਪੂਰੇ ਕੀ ਕਰੋ ਨਿਤ ਸੇਵਾ ਗੁਰ ਆਪਣਾ ਨਮਸਕਾਰਿਆ ਸਰਫਲਾ ਦੀਨੇ ਗੁਰ ਪੂਰੈ ਨਾਨਕ ਗੁਰ ਨਿਸਤਾਰਿਆ ਸਾਰੰਗ ਮਹੱਲਾ ਪੰਜਵਾਂ ਸਿਮਰਤ ਨਾਮ ਪ੍ਰਾਨਗਤ ਪਾਵੈ।

0: ਕਲੇਸ ਤਰਾ ਸਭ ਨਾਸੈ ਸਾਧ ਸੰਗ ਹਿਤ ਲਾਵੈ ਰਹਾਉ। ਹਰ ਹਰ ਹਰ ਹਰ ਮਨ ਆਰਾਧੇ ਰਸਨਾ ਹਰ ਜਸ ਗਾਵੈ। ਤਜ ਅਭਿਮਾਨ ਕਾਮ ਕ੍ਰੋਧ ਨਿੰਦਾ ਬਾਸ ਦੇਵ ਰੰਗ ਲਾਵੈ। ਦਾਮੋਦਰ ਦਯਾਲਾ ਰਾਧੋ ਗੋਬਿੰਦ ਕਰਤ ਸੁਹਾਵੈ। ਕਹੋ ਨਾਨਕ ਸਭ ਕੀ ਹੋਏ ਰੇਨਾ ਹਰ ਹਰ ਦਰਸ ਸਮਾਵੈ। ਸਾਰੰਗ ਮਹੱਲਾ ਪੰਜਵਾਂ ਆਪਣੇ ਗੁਰਪੂਰੇ ਬਲਿਹਾਰੈ। ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੇ ਰਖਨਹਾਰੈ ਰਹਾਓ। ਨਿਰਭਉ ਕੀਏ ਸੇਵਕ ਦਾਸ ਆਪਣੇ ਸਗਲੇ ਦੁੱਖ ਵਿਦਾਰੈ। ਆਨੋ ਪਾਵ ਤਿਆਗ ਜਨ ਸਗਲੇ ਚਰਨ ਕਮਲ ਰੇ ਧਾਰੈ। ਪ੍ਰਾਣ ਆਧਾਰ ਮੀਤ ਸਾਜਨ ਪ੍ਰਭ ਏਕ ਏਕ ਓਂਕਾਰੈ। ਸਭ ਤੇ ਊਚੋ ਠਾਕਰ ਨਾਨਕ ਕਾ ਬਾਰ ਬਾਰ ਨਮਸਕਾਰ ਹੈ। ਸਾਰੰਗ ਮਹੱਲਾ ਪੰਜਵਾਂ ਬਿਨ ਹਰ ਹੈ ਕੋ ਕਹਾਂ ਬਤਾਵੋ। ਸੁਖ ਸਮੂਹ ਕਰਨਾ ਮੈਂ ਕਰਤਾ ਤਿਸ ਪ੍ਰਭਸਦਾ ਧਿਆਵੋ ਰਹਾਓ। ਜਾਂ ਕਹਿ ਸੂਤ ਪਰੋਏ ਜਨਤਾ ਤਿਸ ਪ੍ਰਭ ਕਾ ਜਸ ਗਾਵੋ। ਸਿਮਰ ਠਾਕਰ ਜਿਨ ਸਭ ਕਿਛ ਦੀਨਾ ਆਨ ਕਹਾਂ ਪੈ ਜਾਵੋ। ਸਫਲ ਸੇਵਾ ਸਵਾਮੀ ਮੇਰੇ ਕੀ ਮਨ ਬਾਂਸ਼ਤ ਫਲ ਪਾਵੋ। ਕਹੋ ਨਾਨਕ ਲਾਭ ਲਾਹਾ ਲੈ ਚੱਲੋ ਸੁਖ ਸੇਤੀ ਘਰ ਜਾਵੋ। ਸਾਰੰਗ ਮਹੱਲਾ ਪੰਜਵਾਂ ਠਾਕੁਰ ਤੁਮ ਸਰਨ ਆਈ ਆਇਆ ਉਤਰ ਗਯੋ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਰਹਾਓ। ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ। ਦੁਖ ਨਾਠੇ ਸੁਖ ਸਹਿ ਸਮਾਏ ਅਨੰਦ ਅਨੰਦ ਗੁਣ ਗਾਇਆ। ਬਾਹਾਂ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ। ਕਹੋ ਨਾਨਕ ਗੁਰਬੰਧਨ ਕਾਟੇ ਬਿਸ਼ਰਤ ਆਨ ਮਿਲਾਇਆ। ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਗਤ ਠਾਂਡੀ ਵੇਦ ਪ੍ਰਾਣ ਸਿਮਰਤ ਸਾਧੂ ਜਨ ਖੋਜਤ ਖੋਜਤ ਕਾਂਡੀ ਰਹਾਓ। ਸਿਵ ਬਿਰੰਚ ਅਰ ਇੰਦਰ ਲੋਕ ਤਾਂ ਮੈਂ ਜਲ ਤੋਂ ਫਿਰਿਆ। ਸਿਮਰ ਸਿਮਰ ਸਵਾਮੀ ਭੈ ਸੀਤਲ ਦੁਖ ਦਰਦ ਪ੍ਰਮ ਹਿਰਿਆ। ਜੋ ਜੋ ਤਰਿਓ ਪੁਰਾਤਨ ਨਵ ਤਨ ਭਗਤ ਪਾਏ ਹਰ ਦੇਵਾ। ਨਾਨਕ ਕੀ ਬੇਨੰਤੀ ਪ੍ਰਭ ਜੀਓ ਮਿਲੈ ਸੰਤ ਜਨ ਸੇਵਾ। ਸਾਰੰਗ ਮਹੱਲਾ ਪੰਜਵਾਂ ਜਿਹਵੇ ਅੰਮ੍ਰਿਤ ਗੁਣ ਹਰ ਗਾਓ। ਹਰ ਹਰ ਬੋਲ ਕਥਾ ਸੁਨ ਹਰ ਕੀ ਉਚਰੋ ਪ੍ਰਭ ਕੋ ਨਾਉ ਰਹਾਓ। ਰਾਮ ਨਾਮ ਰਤਨ ਧਨ ਸੰਚੋ ਮਨ ਤਨ ਲਾਵੋ ਭਾਓ। ਆਨ ਵਿਭੂਤ ਮਿਥਿਆ ਕਰ ਮਾਨੋ ਸੱਚ ਹੈ ਸੁਭਾਓ। ਜੀ ਪ੍ਰਾਣ ਮੁਕਤ ਕੋ ਦਾਤਾ ਇਕ ਸਿਉ ਲਿਵ ਲਾਓ। ਕਹੋ ਨਾਨਕ ਤਾਂ ਕੀ ਸਰਨਾਈ ਦੇਤ ਸਗਲ ਅਪਿਆਓ। ਸਾਰੰਗ ਮਹੱਲਾ ਪੰਜਵਾਂ ਹੋਤੀ ਨਹੀਂ ਕਵਨ ਕਸ਼ ਕਰਨੀ ਇਹ ਓਟ ਪਾਈ ਮਿਲ ਸੰਤੈ ਗੋਪਾਲ ਏ ਕੀ ਸਰਨੀ ਰਹਾਓ। ਪੰਚ ਦੋਖ ਛਿਦਰ ਆ ਤਨ ਮੈਂ ਬਿਖੈ ਵਿਆਧ ਕੀ ਕਰਨੀ। ਆਸ ਅਪਾਰ ਦਿਨ ਸਗਣ ਰਾਖੇ ਗ੍ਰਸਤ ਜਾਤ ਬਲ ਜਰਨੀ। ਅਨਾਥ ਨਾਥ ਦਯਾਲ ਸੁਖ ਸਾਗਰ ਸਰਬ ਦੋਖ ਪੈ ਹਰਨੀ। ਮਨ ਬਾਹਿਤ ਚਿਤਵਤ ਨਾਨਕ ਦਾਸ ਪੇਖ ਜੀਵਾਂ ਪ੍ਰਭ ਚਰਨੀ।
1: ਯੂ ਆਰ ਟਿਊਨ ਟੂ ਰੇਡੀਓ ਸਾਈ ਗਲੋਬਲ ਹਾਰਮਨੀ bringing you 24 hours a day the message of love of Bhagwan Sri Satya Sai Baba.

ਬਾਕੀ ਦਿਸ਼ਟਮਾ ਸੁਖ ਹੋਏ ਅਰਸ ਪਾਵੇ ਬਿਰਲਾ ਕੋਏ ਜਿਨ ਚਾਖੇ ਜੰਤਰ ਤਾਨੇ ਪੂਰਨ ਪੁਰਖ ਨੇ ਡੋਲਾ ਨੇ ਸੁਬਰ ਪਰੇ ਪ੍ਰੇਮ ਰਸ ਰੰਗ ਹੋ ਜਾਏ।